ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਜੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਉਹ ਸਤਿ ਸੰਗਤ ਸਤਿਗੁਰ ਬਖਸ਼ਿਸ਼ ਕਰਨ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ ਪੂਰਾ ਹਫ਼ਤਾ ਸਤਿਗੁਰ ਦੇ ਦਰ ਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ ਭਜਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਭੂਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਭਾਈ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੀਦੇ ਸਭ ਦੁੱਖ ਜਾ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਹੀਂ ਦਿਆ ਵਸਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਅਰਥ ਤੇ ਬੋਲੋ ਜੀ ਵਾਹਿਗੁਰੂ ਗਰੀਬ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਰਤੇ ਹੱਠੀਆਂ ਜੱਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਹ ਚਲਾਈ ਤੇ ਵਾਹੀ ਦੇਹ ਕੰਢ ਕੀਤਾ ਦਿਨਾਂ ਪਿਆਰੇ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਢਵਾਏ ਖੂਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸੇ ਤੇ ਕੇਸਾਂ ਸਤਸੰਗ ਨੂੰ ਪਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਸਾਹਿਬ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਹੈ ਜਿਤ ਆਮਣ ਕਾ ਸਦਕਾ ਸਰਬ ਸੁੱਖ ਹੋ ਗਿਆ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਾਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਜ ਸਦਾ ਸ਼ਾਹਿਦ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਦੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥਾਰ ਪਿਤਾ ਜੀ ਹੋ ਆਪਦੇ ਚਰਨ ਕਾਮਨਾ ਜਰਦਾਸ ਦਿੱਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨ ਪਿੱਤਰ ਗੁਰਬਾਣੀ ਸੁਖਨੀ ਸਾਹਿਬ ਸੰਦੂਰ ਪਾੜ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਧਦਾਰ ਰਹਿ ਰਾਤ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸਤਿਸ਼ਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਵਾਲ ਬੁੱਧੀ ਬਖਸ਼ਿਸ਼ ਕਰੋ ਜੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਬਜ਼ੁਰਗੜਾ ਪ੍ਰਸ਼ਾਦੇ ਦੇਗਾਂ ਤਿਆਰ ਕਰਕੇ ਹਾਲ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਨਵਾਜ ਕਿਰਪਾ ਕਰੋ ਦਤਾਰ ਆਪ ਦੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ੀ ਪਾਲਦਾ ਕਰੋ ਗਰੀਬ ਨਿਵਾਜ ਅੰਮ੍ਰਿਤਪੇਟ ਤੋਂ ਲੈ ਕੇ ਦਰਦੀ ਆਈਆਂ ਸਾਫ਼ ਸੰਗਤਾਂ ਦੇ ਆਪ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਦੇ ਸਿਰ ਫੁਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਦਾ ਪਿਤਾ ਜੀ ਉਹ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦਰ ਕਰ ਸੇਵਾਦਾਰ ਭਾਈ ਅਭਿਸ਼ੇਕ ਮਲਨ ਬੀਬੀ ਰਾਜਵਿੰਦਰ ਕੌਰ ਮਿਲਨ ਦਤਾਰ ਪਿਤਾ ਜੀ ਸਾਰੇ ਪਰਿਵਾਰ ਦੀ ਤੰਦ ਸੁੱਖ ਸ਼ਾਂਤੀ ਚੜ੍ਹ ਕਲਾ ਵਾਸਤੇ ਗਰੀਬ ਨਿਵਾਜ ਅਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਬੇਨਤ ਮਾਇਲਾ ਕੇ ਹਾਜ਼ਰ ਦਤਾਰ ਪ੍ਰਵਾਨ ਕਰੋ ਬਖਸ਼ ਕਰ ਦਤਾਰ ਜੀ ਮਿਲਨ ਪਰਿਵਾਰ ਦੇ ਸਿਰ ਤੇ ਮੇਰੇ ਪਾਸ ਰੱਖਣੇ ਆਪਣੇ ਸੇਵਕ ਸਦਾ ਅੰਗ ਸਾਦਾ ਬਖਸ਼ੋ ਸਾਰੇ ਪਰਿਵਾਰ ਵਿੱਚ ਤੰਦ ਸੁੱਖ ਸ਼ਾਂਤੀ ਕਦੇ ਕਲਾ ਕਰਨੀ ਆਪਣੇ ਸੇਵਕਾਂ ਦੀ ਆਪ ਅੰਗ ਸਾਹ ਰੱਖਿਆ ਬਖਸ਼ਿਸ਼ ਬਾਲਦਾ ਕਰੋ ਦਤਾਰ ਮਿਹਨਤ ਕਰਿਆ ਹੋ ਸੇਵਕਾਂ ਦੀਆਂ ਸ਼ੁਭਕਾਮਨਾਵਾਂ ਸੰਵਾਦਾਂ ਪੂਰੀਆਂ ਕਰੋ ਪਰਿਵਾਰ ਦੀਆਂ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ੋ ਚੱਜ ਕਲਾ ਬਖਸ਼ੋ ਦਤਾਰ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਸ਼ੁਭਕਾਮਨਾਪੂਰਨ ਕਿਰਪਾਲਤਾ ਕਰੋ ਜੀ ਕਮਾਈਆਂ ਸਫਲ ਕਰੋ ਦਤਾਰ ਮਿਹਰ ਕਰੋ ਗੀਰਵਾਜ ਜੀ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਰਾਜ ਬਖਸ਼ੋ ਚੈਨਾਂ ਨਾਲ ਜੋੜੋ ਕਰਵਾਉਣ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਾਲਦਾ ਕਰੋ ਜੀ ਗੁਰੂ ਗ੍ਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਫਿਰ ਬੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗ੍ਰੀਬ ਨਿਵਾਜ ਕਿਰਪਾ ਕਰੋ ਦੂਰ ਦਰਾਜ ਕਰਨ ਬੈਠ ਕੇ ਲਾਭ ਕਰਦੇ ਗੀਤ ਸ਼ਰਨ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਤਾਰਾ ਹਮ ਕਿਰਪਾ ਕਰੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦਾ ਵਿਚਾਰਨਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਆਨਲਾਈਨ ਗੁਰੂ ਘਰ ਨੂੰ ਗੁਰਘਰ ਸੇਵਾ ਸੰਗਤਾਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਆਪਣੇ ਚਰਨੇ ਪ੍ਰਵਾਨ ਕਰੋ ਬੰਸ਼ਕਰ ਸਾਹਿਬ ਨੇ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ੋ ਦਤਾਰ ਸਾਫ ਸੰਗਤਾਂ ਦੀਆਂ ਸ਼ੁਭਕਾਮਨਾ ਵਰਤਾਂ ਮਾਤਾ ਪੂਰੀਆਂ ਕਰੋ ਜੀ ਘਰ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਫੁੱਲਾਂ ਚੁੱਕਣ ਵਾਹੀ ਬਖਸ਼ੋ ਪਵਿੱਤਰ ਹੁਕਮ ਨੇ ਬਖਸ਼ੇ ਪ੍ਰਾਨ ਅੱਜ ਦੇ ਸ਼ਾਮਾਂ ਦੀ ਕਥਾ ਕੀ ਦਰਬਾਰੇ ਅਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤਰਾਜ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਨਾਮ ਦਿੱਤਾ ਨਾਨਕ ਨਾਮ
ਕਰਦੀ ਕਲਾ ਤੇਰੇ ਪਾਣੇ ਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਪੰਥ, ਸਭ ਸਿੱਖਿਆ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮੇਰ ਬੋਝ ਹੈ। ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਜੜੇ ਤੋਂ ਤਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡ।

ਜਿਹੜਾ ਜਥਾ ਘਰ ਕੀਰਤਨ ਕਰਨਗੇ ਸੋ ਸਾਧ ਸੰਗਤ ਆਪ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਡਿੱਗੀ ਕੋਟ ਆਨੰਦ ਮਾਨ ਦੇ ਅੱਜ ਸ਼ਾਮ ਸਾਰੇ ਕਥਾ ਕੀ ਵਾਸਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ ਔਰ ਸਾਧ ਸੰਗਤ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਤੁਸੀਂ ਵੇਖ ਰਹੇ ਹੋ ਕਿ ਨਾਰਥ ਆਰ ਸਾਊਥ ਆਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਅੰਤ ਖਰਚਾ ਹੋ ਰਿਹਾ ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪਣੀ ਕਮਾਈ ਸਫਲ ਕਰਦੇ ਹੋਇਆਂ ਦਸਾਂ ਸਫਲ ਕਰਦੇ ਹੋਇਆਂ ਗੁਰੂ ਘਰ ਨੂੰ ਆਪ ਜ਼ਰੂਰ ਜਿੰਨਾ ਵੀ ਤੁਸੀਂ ਹਿੱਸਾ ਪਾ ਸਕਦੇ ਪਾਓ ਔਰ ਬੇਅੰਤ ਪੁਰਾਣਾ ਵੱਲੋਂ ਬੇਅੰਤ ਆਈ ਹੈ ਔਰ ਆ ਰਹੀ ਹੈ ਸਭੀ ਵਟਭਾਗੀ ਹਨ ਜਿਹੜੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸੋ ਬਾਕੀ ਸਾਧ ਸੰਗਤ ਜੀ ਆਪ ਸੰਗਤਾਂ ਜ਼ਰੂਰ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਸਾਰੇ ਸ਼ਰਨ ਕਰ ਰਹੇ ਹੋ ਇਹ ਸਭ ਸੰਗਤਾਂ ਬਹੁਤ ਸਾਰੀਆਂ ਜਿਹੜੇ ਘਰਾਂ 'ਚ ਵੀ ਸਹਿਜ ਪਾਠ ਕਰ ਰਹੇ ਉਹਨਾਂ ਬੇਨਤੀ ਹੈ ਕਿ ਤੁਸੀਂ ਆਪਣਾ ਨੰਬਰ ਅਤੇ ਨਾਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਨੂੰ ਦੇ ਕੇ ਆਪਣਾ ਸਾਰਾ ਪ੍ਰੋਗਰਾਮ ਜਾਂ ਉਹਨਾਂ ਨਾਲ ਸਾਂਝਾ ਕਰੋ ਅਤੇ ਉਹਨਾਂ ਦਾ ਨੰਬਰ ਹੈ 4087124145 ਉਹਨਾਂ ਸੰਪਰਕ ਕਰਨ ਦੀ ਕਿਰਪਾਲਤਾ ਕਰੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਖੁੱਲ ਚੁੱਕਾ ਹੈ ਸੋ ਆਨਲਾਈਨ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹੋ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਕੋਈ ਵੀ ਬੱਚਾ ਜਿਹੜਾ ਉਹ ਪੰਜਾਬੀ ਪੜ੍ਹ ਕੇ ਵਾਂਝਾ ਨਹੀਂ ਜਾਣਾ ਚਾਹੀਦਾ ਸਾਰੀ ਸੰਗਤ ਬੇਨਤੀ ਆਪਾਂ ਆਪਣੇ ਬੱਚੇ ਦੇ ਖਾਲਸਾ ਵਿੱਚ ਦਾਖਲ ਕਰਕੇ ਜ਼ਰੂਰ ਅੱਜ ਦੇ ਸਮੇਂ ਦੇ ਲਾਭ ਉਠਾਉਣ ਦੀ ਯਤਨ ਕਰੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਠਵੇਂ ਪਾਤਸ਼ਾਹ ਜੀ ਦਾ ਆਪ ਸੰਗਤ ਦਾ ਜ਼ਰੂਰ ਹਾਲ ਜੀ ਪ੍ਰਭ ਗੁਰੂ ਜੀ ਬਖਸ਼ਿਸ਼ ਦਾ ਧੰਨਵਾਦ ਕਰੀਏ ਸਤ ਸੰਗਤ ਜੀ ਅਗਸਤ 7 ਤੋਂ ਲੈ ਕੇ 9 ਤੱਕ ਭਾਵ 7, 8, 9 ਨੂੰ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸਾਡੇ ਪਾਸ ਕੀਰਤਨ ਕਰ ਰਹੇ ਨੇ ਸੋ 7 ਔਰ 8 ਨੂੰ ਉਹਨਾਂ ਕਰਨਾ 6 ਤੋਂ ਲੈ ਕੇ 9 ਤੱਕ ਸ਼ਾਮ ਨੂੰ ਅਤੇ 9 ਤਰੀਕ ਨੂੰ ਐਤਵਾਰ ਉਹਨਾਂ ਕਰਨਾ 11 ਤੋਂ ਲੈ ਕੇ 2 ਵਜੇ ਤੱਕ ਸੋ ਸਭ ਸੰਗਤ ਦੇ ਹਾਜ਼ਰ ਬਾਨੀ ਕਿਰਪਾ ਕਰੋ ਔਰ ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 22 ਨੂੰ ਹੈ ਸਿੱਖ ਹੈਰੀਟੇਜ ਦੇ ਨਾਈਟ 10 ਵਜੇ ਅਰਥ ਕਿਊ ਗੇਮ ਐਟ 7:30 PM ਸੋ ਸਤ ਸੰਗਤ ਜੀ ਅਗਸਤ 30 ਨੂੰ ਹੈ ਸੰਪੂਰਨਤਾ ਦਿਵਸ ਸੰਪੂਰਨਤਾ ਪੁਰਬ ਕਹਿ ਲਓ ਸੰਪੂਰਨਤਾ ਪੁਰਬ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 30 ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਪੂਰਨਤਾ ਹੋਈ ਸੀ ਸੋ ਇਸ ਦਿਨ ਆਪ ਸਾਰੀਆਂ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ ਗੁਰੂ ਮਹਾਰਾਜ ਸਾਹਿਬ ਸਾਡੇ ਜੀ ਵੱਡੀ ਮਹਾਨ ਬਖਸ਼ਿਸ਼ ਕੀਤੀ ਉਸਦਾ ਜ਼ਰੂਰ ਧੰਨਵਾਦ ਕਰੀਏ ਸਾਧ ਸੰਗਤ ਜੀ ਅਗਸਤ 11 ਤੋਂ ਲੈ ਕੇ 13 ਤੱਕ 31 ਰਾਗਾਂ ਕੀ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ ਜੀ 11, 12, 13 ਨੂੰ 31 ਰਾਗਾਂ ਕੀ ਦਰਬਾਰ ਹੋ ਰਿਹਾ ਜ਼ਰੂਰ ਹਾਜ਼ਰੀਆਂ ਭਰ ਕੇ ਆਪ ਲਾਭ ਉਠਾਉਣ ਦਾ ਯਤਨ ਕਰੋ ਸਾਧ ਸੰਗਤ ਜੀ ਸਤੰਬਰ 12 ਨੂੰ ਸਾਧ ਸੰਗਤ ਜੀ ਪਹਿਲਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਸਾਧ ਸੰਗਤ ਜੀ ਆਪ ਜ਼ਰੂਰ ਹਾਜ਼ਰੀਆਂ ਭਰੋ ਭਾਈ ਸਾਹਿਬ ਤਿਆਰ ਨੂੰ ਕਿ ਦਰਮ ਕਰਕੇ ਸਾਨੂੰ ਕਰੀਏ ਵਾਹਿਗੁਰੂ ਜੀ ਕਾ

ಯೋಜನ ತುಮರಿ ಭಗತ್ ಕ್ರಂತಿ ತಿನಕಿ ಕಾಜ ಸ್ವಾರತ ತೇರಿಯ ಭಕ್ತ ಕೋವಲಹಾರ ಥಾನ ಸ್ವಭಾವ ಸದಾ ಪ್ರಭು ತೇರ ರಂಗ ತೇರಿ ಅಪಾರ ತೇರ ಥಾನ ಸ್ವಭಾವ ರೂಪ ಸ್ವಭಾವ ತೇರಿ ಭಗತ ಸೋಹೇ ದರಬಾರಿ ಮಾಲಕ ಜೀ ತೇರಾ ದರ ಕಿನ್ನಾ ಸೋಹಣಾ ಹೈ ਜਿੱਥੇ ਬਹਿ ਕੇ ਉਹ ਭਗਤ ਜਨ ਭਾਵੇਂ ਉਹ ਸੰਸਾਰ ਰੂਪੀ ਥਾਨ ਹੋਵੇ ਭਾਵੇਂ ਹਿਰਦਾ ਰੂਪੀ ਥਾਨ ਹੋਵੇ ਜਿੱਥੇ ਕੇਵਲ ਤੇ ਕੇਵਲ ਤੇਰਾ ਸਿਮਰਨ ਚੱਲਦਾ ਹੈ ਉਹ ਕਿੰਨਾ ਪਵਿੱਤਰ ਹੈ ਕਿੰਨਾ ਸੁਹਾਵਣਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਫੇਰ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਸਮੇਂ ਸਮੇਂ ਅਨੁਸਾਰ ਭਗਤਾਂ ਦੇ ਰਾਹੀ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੁੰਦੇ ਰਹੇ ਨੇ ਸੰਸਾਰ ਨੂੰ ਦਰਸਾਉਣਾ ਕੀਤਾ ਕਿ ਭਾਈ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾ ਦੀਖੀਮਾ ਆਓ ਅਗਲੇ ਪ੍ਰੋਗਰਾਮ ਸਰਵਣ ਕਰੀ ਕਥਾ ਦੇ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬ ਭਾਈ ਨਵਨੀਤ ਸਿੰਘ ਜੀ ਪੁਨਾ ਪਾਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀ ਦਾ ਸੋਲੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭਵ ਜਲ ਤਰਨਾ ਬਿਨਤ ਕਰੂੰ ਅਰਦਾਸ ਸੁਨਹੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ

सब कर्ण पलाह करे पौड़ी सो हर सदा सरेवी है।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਬਾਣੀ ਕੇ ਬੋਹਿਤ ਸਤਿਗੁਰੂ, ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲੇ ਸਤਿਗੁਰੂ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਰਹਿਮਤ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸਿੰਘ ਜੀ, ਆਪ ਵਡਭਾਗੀ ਹੋ ਜੋ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਰਹਿਮਤਾਂ, ਬਖਸ਼ਿਸ਼ਾਂ, ਖੁਸ਼ੀਆਂ ਲੈ ਰਹੇ ਹੋ। ਬਹੁਤ ਪਿਆਰ ਦੇ ਨਾਲ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਓ, ਸਮਾਂ ਹੋਇਆ ਹੈ ਜੋ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੀ ਆਪਾਂ ਕਥਾ ਵਿਚਾਰ ਸਰਵਣ ਕਰਦੇ ਹਾਂ ਹਰ ਰੋਜ਼ ਇਸ ਸਮੇਂ। ਲੰਮੇ ਸਮੇਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਜੋ 22 ਵਾਰਾਂ ਸਤਿਗੁਰਾਂ ਨੇ ਦਰਜ ਕੀਤੀਆਂ ਹਨ, ਉਸ ਦੀ ਕਥਾ ਆਪਾਂ ਨੇ ਗੁਰੂ ਕਿਰਪਾ ਸਦਕਾ ਪ੍ਰਾਰੰਭ ਕੀਤੀ ਹੈ। ਅੱਜ ਮਲਾਰ ਕੀ ਵਾਰ, ਜੋ ਗੁਰਦੇਵ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਦਿ ਗੁਰਦੇਵ ਜੀ ਦੀ ਅੰਮ੍ਰਿਤ ਇਹ ਵਾਰ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਇਸ ਵਾਰ ਦਾ ਵਾਰ ਦੀ ਤਰਤੀਬਾਂ ਵਿੱਚ 21ਵਾਂ ਸਥਾਨ ਹੈ, ਭਾਵ ਇਸ ਤੋਂ ਬਾਅਦ 22ਵੀਂ ਵਾਰ ਕਾਨੜਾ ਕੀ ਵਾਰ ਹੈ। ਇਹ 21ਵੀਂ ਵਾਰ ਦੀ ਆਪਾਂ ਕਥਾ ਪ੍ਰਾਰੰਭ ਕੀਤੀ ਹੋਈ ਹੈ। ਪਿਛਲੇ ਸਮੇਂ ਤੋਂ ਆਪ ਜੀ ਵੱਖ ਵੱਖ ਗੁਰੂ ਸਵਾਰਿਆਂ ਪਾਸੋਂ ਗੁਰੂ ਕਿਰਪਾ ਸਦਕਾ, ਗੁਰੂ ਸਮਤ ਸਦਕਾ ਅੰਮ੍ਰਿਤ ਬਾਣੀ ਦੀ

ਕਥਾ ਸਰਵਨ ਕਰਦੇ ਆ ਰਹੇ ਹੋ। ਅੱਜ ਛੇਵੀਂ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ ਇਸ ਵਾਰ ਦੀ, ਅਤੇ ਇਹਦੇ ਨਾਲ ਦੋ ਸਲੋਕ ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਗਏ ਨੇ। ਸਭ ਤੋਂ ਜ਼ਿਆਦਾ ਸਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਨ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹਨ, ਫਿਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਦੇ ਵੀ ਸਲੋਕ ਹਨ, ਪੰਚਮ ਪਾਤਸ਼ਾਹ ਜੀ ਦੇ ਵੀ ਸਲੋਕ ਹਨ। 28 ਪੌੜੀਆਂ ਦੀ ਇਹ ਵਾਰ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ 6ਵੀਂ ਪੌੜੀ ਹੈ। ਮਲਾਰ ਰਾਗ ਹੈ, ਮਲਾਰ ਸ਼ੀਤਲਤਾ ਦਾ ਰਾਗ ਮੰਨਿਆ ਗਿਆ। ਇਹ ਰੁੱਤ ਵੀ ਜਿਹੜੀ ਚੱਲਦੀ ਪਈ ਹੈ, ਇਹ ਮਲਾਰ ਦੀ ਹੀ ਰੁੱਤ ਹੈ, ਜਿਹੜੀ ਵਰਖਾ ਦੀ ਸਾਵਨ ਭਾਦੋਂ ਦਾ ਮਹੀਨਾ ਹੈ, ਇਹ ਮਲਾਰ ਦਾ ਬਰਸਾਤੀ ਰਾਗ ਹੈ। ਇਹ ਬਰਸਾਤਾਂ ਦੇ ਦਿਨਾਂ ਵਿੱਚ ਗਾਇਆ ਜਾਣ ਵਾਲਾ ਸ਼ੀਤਲ ਰਾਗ ਹੈ। ਇਸ ਰਾਗ ਪ੍ਰਥਾਏ ਬਹੁਤ ਪੁਰਾਤਨ ਰਾਗ ਹੈ ਅਤੇ ਬੜੇ ਪੁਰਾਤਨ ਰਾਗੀਆਂ ਨੇ ਇਸ ਰਾਗ ਨੂੰ ਗਾਇਆ ਹੈ। ਰਾਗਾਂ ਦੇ ਪ੍ਰਥਾਏ, ਰਾਗਾਂ ਨੂੰ ਜਾਣਨ ਵਾਲੇ, ਰਾਗਾਂ ਦੀ ਸਮਝ ਰੱਖਣ ਵਾਲੇ ਇਹ ਦੱਸਿਆ ਕਰਦੇ ਨੇ ਕਿ ਕੁਝ ਰਾਗ ਤਾਂ ਐਸੇ ਨੇ ਕਿ ਜੇ ਉਹਨਾਂ ਨੂੰ, ਵੈਸੇ ਤਾਂ ਸਾਰੇ ਹੀ, ਪਰ ਕੁਝ ਰਾਗ ਬੜੀ ਛੇਤੀ ਸਿੱਧ ਹੋ ਜਾਂਦੇ ਜੇ ਉਹਨਾਂ ਨੂੰ ਪੂਰੀ ਸ਼ਿੱਦਤ ਨਾਲ ਗਾਇਆ ਜਾਏ। ਮਲਾਰ ਇੱਕ ਐਸਾ ਰਾਗ ਹੈ ਜੇ ਕੋਈ ਪਿਆਰ ਵਿੱਚ, ਵਜਦ ਵਿੱਚ, ਇਹਦੇ ਪੂਰੇ ਸਰੂਪ ਵਿੱਚ ਇਸ ਨੂੰ ਗਾਵੇ ਤੇ ਤਪਦੀ ਹੋਈ ਧਰਤੀ ਤੇ ਵਰਖਾ ਪੈ ਜਾਂਦੀ ਹੈ, ਕਿਉਂਕਿ ਇਹ ਬਰਸਾਤ ਦਾ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਮਲਾਰ ਸ਼ੀਤਲ ਰਾਗ ਹੈ। ਇਹ ਸ਼ੀਤਲ ਰਾਗ ਹੈ, ਠੰਡਾ ਰਾਗ ਹੈ। ਜਿਵੇਂ ਬਾਹਰ ਦਾ ਰਾਗ ਮਨ ਨੂੰ ਠੰਡਕ ਦਿੰਦਾ ਕੁਝ ਸਮਾਂ ਸੁਣਨ ਦੇ ਨਾਲ, ਪਰ ਗੁਰੂ ਸਾਹਿਬ ਕਹਿੰਦੇ ਜੇ ਸਦੀਵੀ ਸ਼ੀਤਲਤਾ ਪ੍ਰਾਪਤ ਕਰਨੀ ਹੈ ਤੇ ਰਾਗ ਵਿੱਚ ਜੋ ਪਰਮੇਸ਼ਵਰ ਦੀ ਕੀਰਤੀ ਹੈ, ਹਰ ਨਾਮ ਤੇ ਨਾਮ ਧਿਆਏ ਸ਼ੀਤਲ ਹੋਏ, ਤੇ ਨਾਮ ਨੂੰ ਧਿਆ ਕੇ ਉਹ ਸ਼ੀਤਲਤਾ ਸਦਾ ਪ੍ਰਾਪਤ ਹੋ ਸਕਦੀ ਹੈ। ਰਾਗਾਂ ਦੇ ਰਾਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਦਰ ਦੇ ਸੁਭਾਅ ਦਾ ਵੀ ਜ਼ਿਕਰ ਕੀਤਾ ਹੈ, ਕਿਉਂਕਿ ਮਨੁੱਖ ਵੀ ਪ੍ਰਾਕਿਰਤਿਕ ਹੈ ਨਾ, ਪ੍ਰਾਕਿਰਤੀ ਤੋਂ ਬਣਿਆ ਸੀ, ਕੁਦਰਤ ਤੋਂ ਬਣਿਆ ਮਨੁੱਖ ਵੀ। ਸਾਰਾ ਕੁਝ ਮਨੁੱਖ ਦਾ ਜੋ ਢਾਂਚਾ ਹੈ, ਕਾਹਦਾ ਹੈ, ਹਵਾ ਦਾ ਹੈ, ਪਾਣੀ ਦਾ ਹੈ, ਅਗਨ ਦਾ ਹੈ, ਮਿੱਟੀ ਦਾ ਹੈ, ਆਕਾਸ਼ ਦਾ ਹੈ, ਤੇ ਜੇ ਕੁਝ ਵੀ ਬਾਹਰ ਵਰਤਾਰਾ ਹੋਏਗਾ ਕੁਦਰਤ ਦੇ ਵਿੱਚ, ਜੋ ਵੀ ਉਥਲ ਪੁਥਲ ਹੋਏਗੀ ਬ੍ਰਹਿਮੰਡ ਦੇ ਵਿੱਚ, ਉਹਦਾ ਫਰਕ, ਉਹਦਾ ਅਸਰ, ਉਹਦਾ ਨਫ਼ਾ, ਉਹਦਾ ਨੁਕਸਾਨ ਹਰ ਤਨ ਤੇ ਪੈਂਦਾ ਹੈ, ਕਿਉਂਕਿ ਤਨ ਉਸ ਚੀਜ਼ ਤੋਂ ਬਣਿਆ ਹੋਇਆ, ਉਸੇ ਹੀ ਬ੍ਰਹਿਮੰਡ ਦਾ ਇੱਕ ਕਣ ਹੈ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਰਾਗਾਂ ਦੇ ਵਿੱਚ ਰਹਿਮਤ ਕੀਤੀ ਹੈ ਵੀ ਰਾਗ ਮਨੁੱਖ ਦੇ ਉੱਤੇ ਅਸਰ ਕਰਦਾ ਹੈ। ਇਹ ਮਲਾਰ ਰਾਗ ਸ਼ੀਤਲਤਾ ਦਾ ਰਾਗ ਹੈ, ਬਰਸਾਤ ਦੇ ਵੇਲੇ, ਬਰਸਾਤੀ ਸਮੇਂ ਦੇ ਵਿੱਚ ਇਹਨੂੰ ਜਦੋਂ ਮਰਜ਼ੀ ਗਾਇਆ ਜਾ ਸਕਦਾ, ਪਰ ਫਿਰ ਜੇ ਬਰਸਾਤ ਤੋਂ ਬਗੈਰ ਕਿਸੇ ਵੀ ਸਮੇਂ ਗਾਣਾ ਹੋਵੇ ਤੇ ਇਹਦੇ ਗਾਣ ਦਾ ਜਿਹੜਾ ਸਮਾਂ ਹੈ ਉਹ ਰਾਤ ਦਾ ਤੀਸਰਾ ਪੈਰ ਹੈ, ਅੰਮ੍ਰਿਤ ਵੇਲੇ ਤੋਂ ਪਹਿਲਾਂ। ਰਾਤ ਦਾ ਚੌਥਾ ਪੈਰ ਅੰਮ੍ਰਿਤ ਵੇਲਾ ਹੁੰਦਾ, ਉਦੋਂ ਪਹਿਲਾਂ ਜਿਹੜਾ ਪੈਰ ਹੈ ਰਾਤ ਦਾ ਤੀਸਰਾ ਪੈਰ, ਰਾਗੀ ਲੋਕ ਇਸ ਰਾਗ ਨੂੰ ਉਸ ਸਮੇਂ ਗਾਉਂਦੇ ਹਨ। ਮੇਘ ਰਾਗ ਵੀ ਹੈ, ਇਹ ਮੇਘ ਰਾਗ ਦੇ ਵਿੱਚ ਹੀ ਆਉਂਦਾ। ਬੜੇ ਰਾਗ ਇਹਦੇ ਪ੍ਰਕਾਰ ਬਹੁਤ ਜ਼ਿਆਦਾ ਹਨ, ਇਹ ਰਾਗਣੀ ਦੇ ਰੂਪ ਵਿੱਚ ਵੀ ਖਾਸ ਕਰਕੇ ਇਸ ਨੂੰ ਮੰਨਿਆ ਗਿਆ ਹੈ, ਤੇ ਇਹਦੇ ਬਹੁਤ ਭਾਗ ਹਨ, ਬਹੁਤ ਰੂਪ ਹਨ, ਪਰ ਗੁਰਮਤ ਵਿੱਚ ਇਸਦਾ ਆਪਣਾ ਹੀ ਵਿਲੱਖਣ ਸਰੂਪ ਹੈ। ਜਿੰਨੇ ਵੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਪ ਜੀ ਦਰਸ਼ਨ ਕਰਦੇ ਹੋ ਜਾਂ ਬਾਣੀ ਸੁਣਦੇ ਸਰਵਣ ਕਰਦੇ ਹੋ, ਉਹਨਾਂ ਦੇ ਗੁਰਮਤ ਦੀ ਪਦਤੀ ਜਿਹੜੀ ਹੈ ਰਾਗ ਨਿਰਧਾਰਤ, ਉਹਦਾ ਸਰੂਪ ਵੱਖਰਾ ਹੈ ਤੇ ਬਾਕੀ ਥਾਵਾਂ ਤੇ ਸਰੂਪ ਵੱਖਰਾ ਹੈ। ਤੁਸੀਂ ਕਹੋਗੇ ਵੀ ਕਿਵੇਂ, ਵੀ ਰਾਗਾਂ ਦਾ ਵੀ ਰੂਪ ਹੈ, ਰਾਗਾਂ ਦਾ ਵੀ ਸਰੂਪ ਹੈ। ਹਾਂ, ਅਸੀਂ ਆਪਣੇ ਤੇ ਟੁਕਾਈਏ ਜਿਵੇਂ ਮਨੁੱਖ ਮਨੁੱਖ ਹੀ ਹੈ, ਪਰ ਜਦੋਂ ਮਨੁੱਖ ਦਾ ਜਨਮ ਸਥਾਨ, ਭੂਮੀ ਬਦਲਦੀ ਹੈ, ਵਾਤਾਵਰਨ ਬਦਲਦਾ ਹੈ, ਥਾਂ ਬਦਲਦਾ ਹੈ, ਮਨੁੱਖ ਦਾ ਰੂਪ ਰੰਗ ਵੀ ਬਦਲਦਾ ਹੈ। ਤੁਸੀਂ ਵੇਖੋ ਕਿਸੇ ਇਲਾਕੇ ਦੇ ਲੋਕ ਕਿਸ ਰੂਪ ਰੰਗ ਦੇ ਨੇ, ਬੰਦੇ ਦੇ ਚਿਹਰੇ ਮੋਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਕਿਸ ਇਲਾਕੇ ਦਾ ਹੈ, ਕਿਸ ਥਾਂ ਤੋਂ ਆਇਆ, ਕਿਸ ਧਰਤੀ ਤੋਂ ਆਇਆ। ਹੈ ਮਨੁੱਖ ਹੀ, ਪਰ ਉੱਥੋਂ ਦੀ ਧਰਤੀ, ਉੱਥੋਂ ਦੇ ਵਾਤਾਵਰਨ ਕਰਕੇ ਉਹਦੀ ਸ਼ਕਲ ਸੂਰਤ, ਉਹਦਾ ਆਕਾਰ ਹੀ ਹੋਰ ਤਰ੍ਹਾਂ ਦਾ ਬਣ ਜਾਂਦਾ।
पता लग जाता है भी ये इस इलाके का मनुख है, इस इलाके का है, ठंडे इलाके का है, गर्म इलाके का है, बरसाती इलाके का है, ये समुद्र के नेड़े रहने वाले इलाके का है। मनुख की बाहर की बिरती स्वरूप मनुख का चेहरा मोहरा दस देता है भी इहदा स्वरूप जिस थां तरीके नाल बनया इहदा इलाका वखरा है। इसे तरह रागां दे स्वरूप हैं, मलार राग दे होर स्वरूप भी मिलणगे, सिरी राग दे होर स्वरूप भी मिलणगे, पर जिहड़े गुरमत दे स्वरूप ने रागां दे गुरमत विच मिलणगे, वह किते होर नहीं मिलणगे। ये गुरु साहिबाना ने धन गुरु रामदास सच्चे पातशाह गुरु अर्जन देव दतार पिता महाराज ने बड़ी कृपा की है, जो गुरमत दे राग सानू दिते ने इन्हां दा अपना स्वरूप है, इन्हां दे गाण दा अपना ढंग है, इन्हां दे गायन की शैली अपनी है, इस करके इसनू गुरमत असी कहने भी गुरमत दे राग गुरमत दा संगीत अपना है। सो मलार भी उन्हां रागां विच्चों गुरु साहिब सच्चे पातशाह जी ने सानू एक राग बख्शिया है। रागां की तरतीब विच इसका 27वां थां है, 31 रागां दे विच्चों जो गुरु ग्रंथ साहिब महाराज विच दर्ज हैं। अज 6वीं पौड़ी बरसात का राग है, मैं पहला अर्ज की ते तकरीबन इस राग विच तुहानू बिरहा दी गल, विजोग ते संजोग दी गल, पीड़ा दी गल, आनंद दी गल, वैराग दी गल मिलेगी, जो बरसात दे समय मनुख दे अंदर दा कामण दे अंदर दा जो वलवला हुंदा है ना, उसनू इस राग विच सतगुरु दतार पिता महाराज ने उदाहरणा लैकर के जिग्यासू दे अंदर दा भाव दस्या है कि जिवें जीव रूपी आत्मा भी बाहर दे मौसमां दे अनुसार चलदी है, जिवें बाहर दा मौसम एक मनुख दे उपर असर करदा है, जीव आत्मा दे उपर असर करदा है, एक कामण ते असर करदा है, इसे तरह जिहड़ा रब दे घर दा जिग्यासू है जे ओ मिलिया होया है ते उहदे लई सारियां रुत्तां ही बहारां वालियां ने, ते जे ओ टुटिया होया है ते बाहर भावें उहदे ते फुल्लां दी वरखा हुंदी होवे ओ अंदरों तपिया रहिंदा है, अंदरों क्रुझिया रहिंदा है, क्योंकि उहदा विछोड़ा पिया होया है, उहदा कंत उहदा वाहिगुरु दा परमेश्वर उहदे तों दूर है। इस करके बाहर दी बणतर दूजे नूं भुलेखा पा सकदी है, पर अंदरों उह बहुत दुखी है, पीड़ा विच है, वह अपनी वेदन भी किसी नूं दस नहीं सकती जीव आत्मा। इस सारे राग का जिहड़ा प्रयोजन है, विशा है। सो इस वार विच भी गुरु साहब जी ने मीह दी, अमृत बूंद दी, बबीहे दी, मोरां दी बड़ी गल की है, जो बरसात दे विच असी देखते सुनते जां कर माणते हाँ उन्हां चीजां दा ही सतगुरां ने हवाला दिता है, बदलां दा हवाला दिता है। पिछले कई पौड़ियां विच ही प्रकरण चल रहा है, गुरु कृपा करे आपां इन्हां पावन श्लोकां दी अते पौड़ी दी विचार अज करनी है। आओ विचारां दी रंभता तों पहलां रसना नूं पवित्र करदे होए प्यार सहित उचारण करो जी। सतनाम श्री वाहे गुरु साहिब जीओ, फिर कृपा करो उचारण

वार गुरु नानक देव जी दी है पौड़ियां। श्लोक हुण चल रहे ने गुरु तीसरे पातशाह जी दे, इह छेवीं पौड़ी दा पहला श्लोक है। ऊनव ऊनव आया वरसै लाए झड़ी। गुरु अमरदास सच्चे पातशाह जी कृपा करदे ने कि बरसाती मौसम है, बरसात दी रुत है, ते जदों बरसात दी रुत हुंदी है ना, सावण भादों दा महीना, यह बरसात दा महीना हुंदा है, चौमासे दा महीना भी हुंदा है। इस समय अंदर हरियावल हुंदी है, हर पासे मीह वरदा है। असल विच जिस धरती तों यह बाणी उचारण कीती गई है ना, खास करके उस धरती ते ही जदों असी विचरदे हाँ, बैठदे हाँ, उत्थे रहिंदे हाँ, हर बछिंदे की अपनी भाषा है, अपनी बोली है, अपना कल्चर है। असी भावें उसनू दूर प्रदेशां विच लै ते आउने हाँ क्योंकि आप वसेबा कीता हुंदा है, पर हकीकत यह है जिन्ना चर जो चीज मनुख ने अपने पिंडे ते नहीं हंडाई हुंदी, उसका उन्नू स्वाद उदा अनुभव हो नहीं सकता। असी उस दौर विचों गुजरे हाँ जिमें जो बजुर्ग ने, पर जे किते यही चीज बाणी नू असी बच्चियां नू सिखाना है, पढ़ाना है, इन्हां दे भाव समझाने ने, इन्हां दे अर्थ समझाने ने, ते बड़ा जरूरी है कि उन्हां दा उत्थों दी भूगोलिक दे बाबत भी जानना। जे उत्थों दे भूगोल बारे वह नहीं जानते ते उस चीज नू समझ नहीं सकते। यह हर थां ते लागू हुंदा है। किसी भी देश का, किसी भी मनुख, किसी भी प्रदेश की धरती की संस्कृति नू तुसी जानना है, किताबां विच जानना होर गल है, पर जे उनू तुसी अपने अंदर उतारना है, अपने अनुभव विच उतारना है, ते उहदे लई इह अत लाजमी है कि उनू उस थां ते जाके आप माणिया जाए, जिया जाए। इतिहासकारां विच बहुत इतिहासकार ऐसे हुंदे ने जिहड़े सच्चे इतिहासकार हुंदे ने ना, वह जदों भी कोई इतिहास लिखते ने, इतिहास लिखण तो पहला जो घटना उन्होंने लिखनी हुंदी है, जिस खिते बारे लिखनी हुंदी है, सच्चा इतिहासकार पहला उन्हां थावां ते जाके आप देखता है, आप महसूस करता है, अनुभव करता है भी उस समा किवें दा होया होएगा, अपनी कल्पना दे नाल अतीत विच जांदा है की बनया होएगा, कहो जा वातावरण होएगा, फिर वह अपने अंदर दे जो तसव्वर है उन्हूं कलम राही कागजां ते उतारदा है, ते सुन वाला पढ़न वाले दे उत्ते भी वह चीज असर कर दे। पर जे कोई मनुख सिर्फ व्यापारिक तौर ते जां अपनी डिग्री लैण दे तौर ते लेखक बनना चाहुंदा होवे भी मेरे अगे डॉक्टर लग जाए, डीलेट लग जाए, वह अपने घर दे किसे कोने विच बैठ के ठंडी एसी की हवा खांदा होया, चाह दियां चुस्कियां लैंदा होया, दस किताबां नूं अपने टेबल ते रख के उन्हां विचों नुक्ते लै करके एक नवीं ग्यारहवीं किताब लिख के सानू परोसे ते आखे भी मैं इतिहास की खोज की है, ना उहदी तसली होनी है ते ना पढ़न वालियां दी तसली होनी। उहदा कारण की है, क्योंकि लिखण वाले ने अपनी लेखनी दे नाल ईमानदारी नहीं वरती, उन्हें चुराया है, उन्हें चोरी की है साहित्य की, ते उस चीज नूं पिंडे ते नहीं हंडाया, जो लिखिया देखिया उसनूं अपने कलम ते उतार दिता, बस अपनी डिग्री लैण वास्ते, बस अपने नाम अगे डॉक्टर लिखाण वास्ते, अपने आप नूं फिलोसफर बनाउण वास्ते। अजकल ज्यादातर विद्या दा मियार ऐसा हो गया है कि लोग सिर्फ तां सिर्फ अपने अगे ये लाना चाहते ने भी मेरे अगे कोई डिग्री लग जाए, भी मैं पढ़िया लिखिया हाँ, इहदी कोई कीमत नहीं भी है, मैं किवें सिखिया है, किवें चुराया है, की कीता है, मैं उस धरती ते तल ते जाके ग्राउंड लेवल जाके कोई कर्म काम कीता है कि नहीं कीता, बिल्कुल नहीं कीता हुंदा। तां ही पढ़न वाले भी ऐसे ने, सुन वाले भी ऐसे हो जांदे ने, पर सच्चा इतिहासकार, सच्चा कवि, सच्चा लेखक, सच्चा वक्ता जो गल करदा है उहदे गल करन दा वजन तां ही है, उहदे गल करन दा असर ही तां है कि जो उसने क्या होया है उन्हें अपने पिंडे ते हंडाया है, उस रुत नू जिस रुत नू कह रहा है कि उन्हें उस रुत नू माणिया है। हालांकि कल्पना बड़ा सहायता करदी, मदद करदी है, पर कल्पना दे लई भी कुछ सच्चाई तुहाडे पल्ले होनी चाहीदी।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਜੋ ਕੁਝ ਆਪਣੀ ਬਾਣੀ ਵਿੱਚ ਉਕਰਿਆ ਹੈ, ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਸ੍ਰੀ ਕੰਠ ਤੋਂ ਉਚਾਰਿਆ ਹੈ, ਉਹ ਇੱਕ ਇੱਕ ਸ਼ਬਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿੰਡੇ ਤੇ ਆਪਣੇ ਤਨ ਤੇ ਹੰਡਾਇਆ, ਉਹਨਾਂ ਦੇ ਅਨੁਭਵ ਦੀ ਬਾਣੀ ਹੈ, ਧੁਰ ਕੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ। ਸੋ ਮੈਂ ਅਰਜ ਕਰ ਰਿਹਾ ਸਾਂ ਕਿ ਇਹ ਜੋ ਸਮਾਂ ਹੈ ਬਰਸਾਤ ਦਾ, ਸਾਵਣ ਤੇ ਅਸੀਂ ਇੱਥੇ ਵੀ ਮਨਾਇਆ ਹੈ, ਮਨਾਉਣ ਦਾ ਅਰਥ ਹੈ ਸਾਵਣ ਦੀ ਸੰਗਰਾਂਦ ਇੱਥੇ ਵੀ ਆਰੰਭ ਹੋਈ ਹੈ, ਭਾਦੋਂ ਵੀ ਆਉਣਾ, ਪਰ ਜੋ ਭਾਦੋਂ ਦਾ ਚਮਾਸਾ ਪੰਜਾਬ ਦਾ ਹੈ ਉਹ ਚਮਾਸਾ ਅਸੀਂ ਕਿਤੇ ਹੋਰ ਵੇਖ ਨਹੀਂ ਸਕਦੇ। ਜੋ ਸਾਵਣ ਦੀ ਹਰਿਆਵਲ ਹੈ, ਜੋ ਸਾਵਣ ਦੀ ਰੌਣਕ ਹੈ, ਸਾਉਣ ਦੀ ਰੌਣਕ ਹੈ, ਉਹ ਅਸੀਂ ਕਿਤੇ ਹੋਰ ਨਹੀਂ ਵੇਖ ਸਕਦੇ। ਬਹੁਤ ਵਾਹਿਗੁਰੂ ਨੇ ਉਸ ਧਰਤੀ ਨੂੰ ਨਿਆਮਤਾਂ ਨਾਲ ਨਿਵਾਜਿਆ ਹੈ ਕਿ ਸਾਰੀਆਂ ਰੁੱਤਾਂ ਅਸੀਂ ਉੱਥੇ ਵੇਖ ਸਕਦੇ ਹਾਂ, ਮਾਣ ਸਕਦੇ ਹਾਂ, ਤੇ ਸਾਨੂੰ ਪਤਾ ਹੈ ਕਿ ਹਿਮਕਰ ਰੁੱਤ, ਹਾਲਾਂਕਿ ਚਲੋ ਹਿਮਕਰ ਤਾਂ, ਬਰਫ਼ ਤਾਂ, ਠੰਡ ਤਾਂ ਇੱਥੇ ਵੀ ਬੜੀ ਪੈਂਦੀ ਹੈ ਇਲਾਕਿਆਂ ਵਿੱਚ, ਪਰ ਉਹੋ ਜਿਹਾ ਮੌਸਮ, ਉਹੋ ਜਿਹੀਆਂ ਰੁੱਤਾਂ ਜੋ ਗੁਰੂ ਸਾਹਿਬ ਜੀ ਨੇ ਇਹ ਰਾਗਾਂ ਵਿੱਚ ਲਿਖ ਦਿੱਤੀਆਂ ਜਾਂ 12 ਮਾਹ ਵਿੱਚ ਲਿਖ ਦਿੱਤੀਆਂ, ਹੁਣ 12 ਮਾਹ ਇਹ ਪੰਜਾਬ ਦੀ ਧਰਤੀ ਦਾ 12 ਮਾਹ ਹੈ, ਪੰਜਾਬ ਦੀ ਧਰਤੀ ਦੇ 12 ਮਾਹ ਨੇ, ਉੱਥੋਂ ਦਾ ਆਪਣਾ ਰੁੱਤ ਹੈ, ਉੱਥੋਂ ਦੇ ਆਪਣਾ ਸਮਾਂ ਹੈ, ਤੇ ਉਹ ਜਿਹੀ ਤਸੀਰ ਨੂੰ ਵੇਖ ਕੇ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰਨ ਕੀਤੀ ਹੈ। ਪਰ ਇਹਦਾ ਭਾਵ ਇਹ ਨਹੀਂ ਕਿ ਇਸ ਬਾਣੀ ਦਾ ਅੰਤਰੀਵ ਅਰਥ ਨਹੀਂ, ਗੁਰੂ ਕੇ ਸਿੱਖ ਨੇ ਅੰਤਰੀਵ ਅਰਥ ਲੈਣਾ, ਪਰ ਅੰਤਰੀਵਤਾ ਤੋਂ ਪਹਿਲਾਂ ਜੇ ਅਸੀਂ ਉਹਨੂੰ ਬਾਹਰੀ ਰੂਪ ਤੇ ਹੀ ਨਹੀਂ ਜਾਣਦੇ, ਉਹਨਾਂ ਉਦਾਹਰਣਾਂ ਦਾ ਹੀ ਨਹੀਂ ਪਤਾ, ਉਹਨਾਂ ਸ਼ਬਦਾਂ ਦਾ ਹੀ ਨਹੀਂ ਪਤਾ, ਤੇ ਅਸੀਂ ਅੰਤਰੀਵਤਾ ਤੱਕ ਨਹੀਂ ਪਹੁੰਚ ਸਕਦੇ। ਜਿਹਦੇ ਬਾਹਰੀ ਸਰੂਪ ਦਾ ਨਹੀਂ ਪਤਾ, ਇਹਦਾ ਬਾਹਰ ਦਾ ਆਕਾਰ ਕੀ ਹੈ, ਉਹਦੇ ਅਸੀਂ ਅੰਦਰ ਦੇ ਅਨੁਭਵ ਨੂੰ ਕਿਵੇਂ ਜਾਣਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਕੁਝ ਉਚਾਰਨ ਕੀਤਾ ਆਪਣੀ ਬਾਣੀ ਵਿੱਚ, ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਹੈ, ਅੱਖੀਂ ਡਿੱਠਾ ਹਾਲ ਹੈ। ਦਤਾਰ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਬਰਖਾ ਰੁੱਤ ਦਾ ਚਿਤਰਨ ਕਰਦੇ ਨੇ, ਊਨਵ ਊਨਵ ਆਇਆ, ਊਨਵ ਦਾ ਅਰਥ ਹੁੰਦਾ ਨੀਵਾਂ ਹੋ ਕੇ ਆਉਣਾ। ਜਦੋਂ ਵੀ ਪੰਜਾਬ ਦੀ ਧਰਤੀ ਤੇ ਬਰਖਾ ਦੀ ਰੁੱਤ ਹੁੰਦੀ ਹੈ, ਬੱਦਲ ਕਾਲੇ ਹੁੰਦੇ ਨੇ, ਘਟਾ ਵਾਲੇ ਹੁੰਦੇ ਨੇ, ਤੇ ਉਹ ਨੀਵੇਂ ਹੋ ਕੇ ਚੱਲਦੇ ਨੇ। ਜਿਨ੍ਹਾਂ ਨੇ ਵਰਸਣਾ ਹੁੰਦਾ ਨਾ, ਉਹ ਨੀਵੇਂ ਹੋ ਕੇ ਵਰਸਦੇ ਨੇ, ਤੇ ਕਈ ਤਰ੍ਹਾਂ ਦੇ ਬੱਦਲ ਨੇ। ਜਿਹੜੇ ਬੱਦਲ ਨੇ ਮੀਂਹ ਪਾਉਣਾ ਹੈ, ਉਹਦਾ ਵੀ ਆਪਣਾ ਆਕਾਰ, ਉਹਦਾ ਵੀ ਆਪਣਾ ਰੂਪ ਹੈ। ਜਿਹਨੇ ਝੜੀ ਲਾਣੀ ਹੈ, ਝੜੀ ਦਾ ਅਰਥ ਹੈ, ਝੜੀ ਸ਼ਬਦ ਆਇਆ, ਝੜੀ ਦਾ ਅਰਥ ਹੈ ਜਿਹੜਾ ਹੁਣ ਕਈ ਦਿਨ ਨਹੀਂ ਹਟੇਗਾ, ਕਈ ਦਿਨ ਲਗਾਤਾਰ ਚੱਲੇਗਾ, ਉਹਨੂੰ ਝੜੀ ਲਾਣਾ ਕਹਿ ਦਿੰਦੇ ਨੇ। ਕੁਝ ਮੀਂਹ, ਕੋਈ ਬੱਦਲ ਐਸਾ ਹੁੰਦਾ ਛਰਾਟਾ ਮਾਰਨਾ, ਛਰਾਟੇ ਦਾ ਅਰਥ ਹੈ ਬਦਲੀ ਆਈ ਹੈ, ਉਹਨੇ ਇੱਕਦਮ ਜ਼ੋਰ ਦੀ ਮੀਂਹ ਪਾਉਣਾ ਤੇ ਚਲੇ ਜਾਣਾ, ਉਸ ਤੋਂ ਬਾਅਦ ਧਰਤੀ ਨੂੰ ਹੋਰ ਜ਼ਿਆਦਾ ਤਪਾ ਦਿੰਦਾ। ਧਰਤੀ ਉਹ ਜਿਹੜੀ ਹੈ, ਧਰਤੀ ਠੰਡੀ ਨਹੀਂ ਹੁੰਦੀ, ਉਹ ਧਰਤੀ ਦਾ ਸੇਕ ਹੋਰ ਪ੍ਰਗਟ ਕਰ ਦਿੰਦਾ, ਪਰ ਜਿਹੜੀ ਝੜੀ ਹੈ ਉਹ ਧਰਤੀ ਦੇ ਤਹਿ ਤੱਕ ਜਾਂਦਾ ਹੈ ਪਾਣੀ, ਤੇ ਧਰਤੀ ਨੂੰ ਅੰਦਰੋਂ ਠੰਡਾ ਕਰ ਦੇਣਾ। ਗੁਰੂ ਸਾਹਿਬ ਜੀ ਨੇ ਮੀਂਹ ਦੀ ਉਦਾਹਰਣ ਲੈ ਕਰਕੇ ਸਿੱਖ ਦੀ, ਮਨੁੱਖ ਦੇ ਅੰਦਰ ਦੀ ਦਸ਼ਾ ਨੂੰ ਬਿਆਨ ਕੀਤਾ ਕਿ ਕਈ ਵਾਰੀ ਮਨੁੱਖ ਧਾਰਮਿਕ ਤੌਰ ਤੇ ਜਦੋਂ ਇਹਦੇ ਤੇ ਕਿਰਪਾ ਹੁੰਦੀ ਹੈ ਨਾ, ਕਈ ਵਾਰੀ ਮਿਹਰ ਦਾ ਛਰਾਟਾ ਵੱਜਦਾ ਹੈ। ਮਿਹਰ ਦਾ ਛਰਾਟਾ ਵੱਜਣਾ, ਕੋਈ ਰੱਬ ਦੀ ਕਿਰਪਾ, ਕੋਈ ਬਖਸ਼ਿਸ਼ ਹੁੰਦੀ ਹੈ, ਕੋਈ ਗੁਣ ਅੱਗੇ ਆ ਜਾਂਦਾ ਹੈ, ਛਰਾਟਾ ਵੱਜਦਾ ਹੈ ਇਹਦੇ ਉੱਤੇ, ਪਰ ਉਹ ਹੋਰ ਤਪ ਜਾਂਦਾ ਹੈ, ਹੋਰ ਅੰਦਰੋਂ ਅੰਦਰ ਦਾ ਉਬਾਲਾ ਬਾਹਰ ਨਿਕਲ ਆਉਂਦਾ। ਕੋਈ ਬਖਸ਼ਿਸ਼ ਹੋ ਜਾਏ ਪਚਦੀ ਨਹੀਂ, ਕੋਈ ਕਿਰਪਾ ਹੋ ਜਾਏ ਇਹਦੇ ਕੋਲ ਜਰੀ ਨਹੀਂ ਜਾਂਦੀ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਦੇ ਨਾਮ ਦੀ ਝੜੀ ਲੱਗਦੀ ਹੈ, ਉਹ ਕਿਰਪਾ ਨੂੰ ਜਜ਼ਬ ਕਰ ਲੈਂਦੇ ਨੇ। ਮੀਂਹ ਰਾਹੀਂ ਸਤਿਗੁਰਾਂ ਨੇ ਬੜਾ ਉਪਦੇਸ਼ ਦਿੱਤਾ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਇੱਥੇ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਰੂਪੀ ਜੋ ਬੱਦਲ ਹੈ, ਗੁਰੂ ਰੂਪੀ ਉਪਦੇਸ਼ ਦਾ ਜੋ ਬੱਦਲ ਹੈ, ਜੋ ਭਾਵ ਅਰਥ ਅਸੀਂ ਕਰਾਂਗੇ, ਊਨਵ ਊਨਵ ਆਇਆ, ਗੁਰੂ ਤਾਂ ਬੜਾ ਨੇੜੇ ਹੋ ਕਰਕੇ ਮਿਲਦਾ, ਗੁਰੂ ਤਾਂ ਬੜਾ ਨਜ਼ਦੀਕ ਹੋ ਕਰਕੇ ਬਖਸ਼ਿਸ਼ ਕਰਨ ਵਾਸਤੇ ਆਉਂਦਾ। ਬਸ ਫਰਕ ਕਿੱਥੇ ਪੈਂਦਾ, ਵੀ ਜਿਹਦੇ ਤੇ ਉਸਨੇ ਵਰਨਾ ਹੈ, ਉਹ ਵਰਨ ਵਾਲਾ ਵੀ ਉਹਦੇ ਦਾ ਉਹਦਾ ਪਾਤਰ ਹੈ ਕਿ ਨਹੀਂ ਹੈ। ਅਸੀਂ ਸਾਰੇ ਇੱਕ ਗੱਲ ਸੁਣਦੇ ਹਾਂ ਵੀ ਬਾਰਿਸ਼ ਪੈਂਦੀ ਹੈ ਜਦੋਂ, ਤੇ ਸਾਰੇ ਰੁੱਖ ਬੂਟੇ ਹਰੇ ਹੋ ਜਾਂਦੇ ਨੇ, ਇਹ ਗੱਲ ਗਲਤ ਹੈ। ਮੀਂਹ ਪੈਣ ਦੇ ਨਾਲ ਬਹੁਤੇ ਬੂਟੇ, ਬਹੁਤੀ ਵਨਸਪਤੀ ਹਰੀ ਹੁੰਦੀ ਹੈ, ਪਰ ਇੱਕ ਬੂਟਾ ਹੈ ਬੜਾ ਹਰਾ ਭਰਾ ਹੁੰਦਾ, ਮੀਂਹ ਪੈਣ ਤੇ ਸੜ ਜਾਂਦਾ, ਉਹਨੂੰ ਕਿਹਾ ਜਾਂਦਾ ਅੱਕ ਦਾ ਬੂਟਾ। ਕਦੀ ਦੇਖੋ ਜਦੋਂ ਵੀ ਮੀਂਹ ਪਏਗਾ, ਸਾਉਣ ਦਾ ਮਹੀਨਾ ਹੋਏਗਾ, ਅੱਕ ਦਾ ਬੂਟਾ ਬਿਲਕੁਲ ਗਲ ਜਾਏਗਾ, ਸੜ ਜਾਏਗਾ, ਤੇ ਜਦੋਂ ਔੜ ਲੱਗੀ ਹੋਵੇ,
ਔੜ ਦਾ ਅਰਥ ਹੈ ਜੇਠ ਹਾੜ ਦੀ ਤਪਸ਼ ਹੁੰਦੀ ਹੈ, ਸਾਰੇ ਬੂਟੇ ਸੁੱਕ ਜਾਂਦੇ ਨੇ, ਸੜ ਜਾਂਦੇ ਨੇ, ਪੱਤੇ ਝੜ ਜਾਂਦੇ ਨੇ, ਪਰ ਅੱਕ ਦਾ ਬੂਟਾ ਜਿਹੜਾ ਉਹ ਹਰਿਆ ਭਰਿਆ ਰਹਿੰਦਾ, ਕਦੀ ਔੜ ਵਿੱਚੋਂ ਕਦੀ ਵੀ ਸੁੱਕਦਾ ਨਹੀਂ, ਕਦੀ ਵੀ ਉਹਦੇ ਪੱਤੇ ਸੁੱਕਦੇ ਨਹੀਂ, ਉਹਦੇ ਪੱਤੇ ਕਾਲੇ ਨਹੀਂ ਪੈਂਦੇ, ਪੀਲੇ ਨਹੀਂ ਪੈਂਦੇ, ਝੜਦੇ ਨਹੀਂ, ਉਹਦੇ ਪੱਤੇ ਸਗੋਂ ਬੜੇ ਮੋਟੇ ਤਾਜ਼ੇ ਤੇ ਹਰੇ ਭਰੇ ਹੁੰਦੇ ਨੇ। ਉਹ ਔੜ ਵਿੱਚ ਹਰਿਆ ਭਰਿਆ ਰਹਿੰਦਾ, ਜਦੋਂ ਮੀਂਹ ਪੈਂਦਾ ਉਹ ਸੜ ਜਾਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਆਹ ਸਾਰੀ ਬਨਸਪਤੀ ਵਰਗਾ, ਜਦੋਂ ਗੁਰੂ ਦੀ ਰਹਿਮਤ ਦੀ ਵਰਖਾ ਹੁੰਦੀ ਹੈ ਤੇ ਉਹਦਾ ਹਿਰਦਾ, ਸਿੱਖ ਦਾ ਹਿਰਦਾ ਜਿਹੜਾ ਹੈ, ਬਾਣੀ ਦੀ ਵਰਖਾ ਨਾਲ, ਕੀਰਤਨ ਦੀ ਵਰਖਾ ਨਾਲ, ਗੁਰਮਤ ਦੀ ਵਰਖਾ ਦੇ ਨਾਲ ਖਿੜ ਜਾਂਦਾ ਹੈ। ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਮੌਲਿਆ ਦਾ ਅਰਥ ਹੈ ਖਿੜ ਜਾਣਾ, ਕਿ ਉਹਦਾ ਅੰਦਰ ਖਿੜ ਜਾਂਦਾ, ਉਹਦਾ ਸਰੀਰ ਖਿੜ ਜਾਂਦਾ, ਉਹਦਾ ਘੱਟ ਘੱਟ ਖਿੜ ਜਾਂਦਾ, ਜਿਹਦੇ ਅੱਤੇ ਗੁਰੂ ਰਹਿਮਤ ਦੀ ਬਾਰਿਸ਼ ਹੁੰਦੀ ਹੈ। ਤੇ ਗੁਰੂ ਸਦਾ ਬਾਰਿਸ਼ ਕਰਦਾ, ਬੱਦਲ ਦਾ ਕੰਮ ਤੇ ਵਰਨਾ ਹੀ ਹੈ ਨਾ, ਉਹ ਸਦਾ ਹੀ ਬੱਦਲ ਬਣ ਕੇ ਆਉਂਦਾ, ਵਰਦਾ ਹੈ। ਪਰ ਅਸੀਂ ਦੇਖਣਾ ਕਿ ਅਸੀਂ ਕਿਹੜਾ ਬੂਟਾ ਹਾਂ, ਅਸੀਂ ਚੰਦਨ ਦਾ ਬੂਟਾ ਹਾਂ ਕਿ ਅਸੀਂ ਅੱਕ ਦੇ ਬੂਟੇ ਹਾਂ। ਅੱਕ ਦਾ ਬੂਟਾ ਹੈ ਤੇ ਉਹ ਔੜ ਵਿੱਚ ਹਰਿਆ ਭਰਿਆ ਹੋਏਗਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਹੋਰ ਬਿਰਤੀ ਦੱਸੀ ਹੈ, ਗੁਰਮੁਖ ਦੀ ਬਿਰਤੀ ਨੂੰ ਹੰਸ ਬਿਰਤੀ ਕਿਹਾ ਤੇ ਮਨਮੁਖ ਦੀ ਬਿਰਤੀ ਨੂੰ ਬਗਲੇ ਦੀ ਬਿਰਤੀ ਕਿਹਾ। ਤੇ ਦਤਾਰ ਜੀ ਨੇ ਕਿਰਪਾ ਕੀਤੀ ਹੈ, ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਏ। ਕਹਿੰਦੇ ਹੁਣ ਹੰਸ ਦੇ ਅੱਗੇ ਡੱਡੀ ਆ ਜਾਏ ਉਹਨੇ ਨਹੀਂ ਖਾਣੀ, ਉਹਨੇ ਮੋਤੀ ਚੁਗਣਾ, ਤੇ ਬਗਲੇ ਦੇ ਅੱਗੇ ਮੋਤੀ ਆ ਜਾਏ ਉਹਨੂੰ ਮੋਤੀ ਦੀ ਕੋਈ ਕੀਮਤ ਨਹੀਂ, ਉਹਨੇ ਡੱਡੀ ਨੂੰ ਖਾਣਾ, ਮੱਛੀ ਨੂੰ ਖਾਣਾ। ਕਹਿੰਦੇ ਗੁਰਮੁਖ ਤੇ ਮਨਮੁਖ ਬਗਲੇ ਤੇ ਹੰਸ ਵਰਗੇ ਨੇ, ਗੁਰਮੁਖ ਨੇ ਮੋਤੀ ਰੂਪੀ ਸ਼ਬਦ ਹੀ ਚੁਗਣਾ, ਉਹ ਜਿੱਥੇ ਵੀ ਜਾਏਗਾ ਜਿੱਥੇ ਵੀ ਰਹੇਗਾ ਉਹਨੇ ਬਾਣੀ ਦਾ ਆਸਰਾ ਬਾਣੀ ਦੀ ਓਟ ਲੈਣੀ ਹੈ, ਤੇ ਮਨਮੁਖ ਜਿੱਥੇ ਵੀ ਜਾਏਗਾ ਉਹਨੇ ਡੱਡੀਆਂ ਭਾਲਣੀਆਂ ਨੇ, ਭਾਵ ਕਿ ਉਹਨੇ ਮਨਮੁਖਤਾ ਕੂੜ ਨਿੰਦਿਆ ਵਿਕਾਰ ਇਹਨਾਂ ਦੀ ਚੈਨ ਕਰਨਾ, ਇਹਨਾਂ ਨੂੰ ਚੂਜ਼ ਕਰਨਾ, ਉਹਦੀ ਆਪਣੀ ਖੁਰਾਕ ਹੈ, ਉਹਨੇ ਆਪਣਾ ਮਨ ਪ੍ਰਚਾਵਾ ਕਰਨਾ, ਤੇ ਗੁਰਮੁਖ ਦੀ ਆਪਣੀ ਖੁਰਾਕ ਹੈ। ਥਾਂ ਕੋਈ ਵੀ ਹੋ ਸਕਦਾ, ਕਿਤੇ ਵੀ ਹੋ ਸਕਦਾ, ਪਾਣੀ ਚ ਹੀ। ਹੁਣ ਮਾਨ ਸਰੋਵਰ ਦੀ ਗੱਲ ਕੀਤੀ ਹੈ, ਪਾਣੀ ਹੈ, ਤਾਲ ਹੈ, ਤਾਲ ਵਿੱਚ ਹੀ ਸਾਰਾ ਕੁਝ ਮਿਲਦਾ ਨਾ, ਸਮੁੰਦਰ ਵਿੱਚ ਹੀ ਸਾਰੀਆਂ ਜੀਵ ਰਹਿੰਦੇ ਨੇ, ਤੇ ਸਮੁੰਦਰ ਵਿੱਚ ਹੀ ਮੋਤੀ ਪੈਦਾ ਹੁੰਦੇ ਨੇ, ਸਮੁੰਦਰ ਵਿੱਚ ਲਾਲ ਪੈਦਾ ਹੁੰਦੇ ਨੇ। ਬਸ ਜਿਹੜਾ ਟੰਡਾਊ ਕਿਸ ਚੀਜ਼ ਦਾ ਹੈ, ਪਾਤਰ ਕਿਸ ਚੀਜ਼ ਦਾ ਹੈ, ਉਸਨੂੰ ਇਹ ਮਿਲਣਾ ਹੈ। ਗੁਰੂ ਦੀ ਮਿਹਰ ਦੀ ਵਰਖਾ ਹੁੰਦੀ ਹੈ। ਮੈਂ ਤਾਂ ਕਹਿ ਰਿਹਾ, ਕਈ ਵਾਰੀ ਅਸੀਂ ਕਿਸੇ ਦੂਸਰੇ ਨੂੰ ਵੇਖ ਕੇ ਨਾ ਇਹ ਸ਼ਿਕਵਾ ਕਰਦੇ ਹਾਂ, ਗਿਲਾ ਕਰਦੇ ਹਾਂ, ਵੇਖੋ ਜੀ ਗੁਰੂ ਨੇ ਉਹਨੂੰ ਤਾਂ ਬਹੁਤ ਦੇ ਦਿੱਤਾ, ਗੁਰੂ ਦੀ ਉਹਦੇ ਤੇ ਬੜੀ ਕਿਰਪਾ, ਮੇਰੇ ਤੇ ਕਿਉਂ ਨਹੀਂ ਕਿਰਪਾ, ਮੈਂ ਵੀ ਤਾਂ ਉਹਦੇ ਵਾਂਗੂ ਸਿੱਖ ਹਾਂ, ਮੈਂ ਵੀ ਤਾਂ ਉਹਦੇ ਵਾਂਗੂ ਜਾ ਕੇ ਸੇਵਾ ਕਰਦਾ, ਮੈਂ ਉਹਦੇ ਤੋਂ ਜ਼ਿਆਦਾ ਜਾ ਕੇ ਗੁਰਦੁਆਰੇ ਬੈਠਦਾ ਹਾਂ, ਮੈਂ ਉਹਦੇ ਤੋਂ ਜ਼ਿਆਦਾ ਬਾਣੀ ਪੜ੍ਹਦਾ ਹਾਂ, ਮੈਂ ਉਹਦੇ ਤੋਂ ਜ਼ਿਆਦਾ ਦਾਨ ਪੁੰਨ ਕਰਦਾ। ਕਈ ਵਾਰੀ ਅਸੀਂ ਆਪਣੇ ਆਪ ਨੂੰ ਦੂਸਰੇ ਦੇ ਨਾਲ ਤੁਲਨਾ ਦਿੰਦੇ ਹਾਂ, ਕੰਪੇਅਰ ਕਰਦੇ ਹਾਂ ਵੀ ਉਹਨੂੰ ਜ਼ਿਆਦਾ ਮਿਲਿਆ, ਮੈਨੂੰ ਘੱਟ ਮਿਲਿਆ, ਕਿਉਂ ਗੁਰੂ ਨੇ ਵਿਤਕਰਾ ਕੀਤਾ, ਕਿਉਂ ਪ੍ਰਭੂ ਨੇ ਵਿਤਕਰਾ ਕੀਤਾ। ਤੇ ਇਹਦਾ ਅਰਥ ਇਹੀ ਹੈ ਭਾਈ, ਗੁਰੂ ਜੀ ਦੀ ਵਰਸ਼ਾ, ਗੁਰੂ ਦੀ ਰਹਿਮਤ ਜਿਹੜੀ ਹੈ ਉਹ ਸਾਰੀ ਧਰਤੀ ਤੇ ਇੱਕੋ ਜਿਹੀ ਹੁੰਦੀ ਹੈ, ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ। ਪਰ ਦੇਖੋ ਜਦੋਂ ਮੀਂਹ ਪੈਂਦਾ ਹੈ, ਟਿੱਬਿਆਂ ਦਾ ਪਾਣੀ ਵੀ ਜਿਹੜਾ ਨਿਵਾਣ ਤੇ ਆ ਜਾਂਦਾ ਹੈ। ਇਹਦਾ ਭਾਵ ਹੈ ਕਿ ਜੇ ਅਸੀਂ ਹੰਕਾਰੀ ਹਾਂ, ਜੇ ਅਸੀਂ ਬੁਰਿਆਈਆਂ ਦੇ ਉਪਾਸ਼ਕ ਹਾਂ, ਜੇ ਮਨ ਨੀਵੇਂ ਦੇ ਹਾਂ, ਬੁਰੇ ਖਿਆਲਾਂ ਦੇ ਹਾਂ, ਹੰਕਾਰ ਦੇ ਟਿੱਬੇ ਸਾਡੇ ਅੰਦਰ ਨੇ, ਤੇ ਵਰਖਾ ਸਾਡੇ ਤੇ ਵੀ ਹੁੰਦੀ ਹੈ, ਪਰ ਉਹ ਪਾਣੀ ਸਾਰਾ ਝੜ ਕੇ ਜਿਹੜਾ ਹੈ ਨਿਵਾਣ ਵਿੱਚ ਆ ਜਾਂਦਾ ਹੈ, ਉਹ ਨਿਮਰਤਾ ਵਾਲੇ ਨੂੰ ਮਿਲ ਜਾਂਦਾ ਹੈ, ਉਹ ਭਲੇ ਪੁਰਸ਼ ਨੂੰ ਸਾਡਾ ਵੀ ਫਲ ਮਿਲ ਜਾਂਦਾ ਹੈ। ਇਸ ਕਰਕੇ ਵਰਖਾ ਦਾ ਕਸੂਰ ਨਹੀਂ, ਪਾਣੀ ਦੇ ਵਰਨ ਦਾ ਕਸੂਰ ਨਹੀਂ, ਕਸੂਰ ਟਿੱਬੇ ਦਾ ਹੈ ਕਿ ਅਸੀਂ ਟਿੱਬੇ ਤੋਂ ਪਹਿਲਾਂ। ਅੱਜ ਤਾਂ ਸਮਾਂ ਹੋਰ ਹੈ, ਪੁਰਾਣੇ ਸਮਿਆਂ ਦੇ ਅੰਦਰ ਜਿਹੜੇ ਖਿੱਤਾ ਕਰਨ ਵਾਲੇ, ਖੇਤੀ ਕਰਨ ਵਾਲੇ ਲੋਕ ਸਨ, ਬਰਸਾਤਾਂ ਦੇ ਦਿਨਾਂ ਵਿੱਚ, ਕਿਉਂਕਿ ਇਹਨਾਂ ਦਿਨਾਂ ਵਿੱਚ ਹਾੜੀ ਤੇ ਸੌਣੀ ਦੋ ਫਸਲਾਂ ਹੁੰਦੀਆਂ ਸਨ, ਹਾੜੀ ਦੀ ਜਿਹੜੀ ਫਸਲ ਲੱਗਦੀ ਹੁੰਦੀ ਸੀ, ਇਹਨਾਂ ਦਿਨਾਂ ਵਿੱਚ ਬਾਰਿਸ਼ ਆਉਂਦੀ ਸੀ, ਤੇ ਉਹ ਕੀ ਕਰਦੇ ਸਨ, ਕਿਸਾਨ ਜ਼ਿਮੀਂਦਾਰ ਭਰਾ ਆਪਣੇ ਖੇਤਾਂ ਨੂੰ ਅੰਦਰੋਂ ਇੱਕ ਬਰਾਬਰ ਕਰ ਲੈਂਦਾ ਸੀ, ਟਿੱਬੇ ਲਾ ਖਤਮ ਕਰ ਦਿੰਦਾ ਸੀ, ਤੇ ਆਲੇ ਦੁਆਲੇ ਜਿਹੜੀਆਂ ਵੱਟਾਂ ਹੁੰਦੀਆਂ ਸਨ, ਮਿਆਲਾਂ, ਉਹਨਾਂ ਨੂੰ ਉੱਚੀਆਂ ਕਰ ਲੈਂਦਾ ਸੀ, ਆਪਣਾ ਖੇਤ ਅੰਦਰੋਂ ਨੀਵਾਂ ਪੱਧਰਾ ਕਰ ਲੈਣਾ ਤੇ ਬਾਹਰ ਤੋਂ ਵੱਟਾਂ ਉੱਚੀਆਂ ਕਰ ਲੈਣੀਆਂ, ਕਿਉਂ ਵੀ ਮੀਂਹ ਪੈਣਾ ਹੈ,
ਤੇ ਕੋਈ ਵੀ ਐਸਾ ਖਿੱਤਾ ਨਾ ਬਚੇ, ਕੋਈ ਵੀ ਐਸਾ ਪਾੜਾ ਨਾ ਹੋਵੇ ਕਿ ਜਿਹਦੇ ਤੇ ਮੀਂਹ ਨਾ ਪਵੇ, ਪਾਣੀ ਨਾ ਜਾਏ, ਜਾਏ ਤੇ ਸਰਕ ਜਾਏ ਤੇ ਉੱਥੇ ਫਸਲ ਨਾ ਹੋਵੇ। ਤਾਂ ਇਸ ਕਰਕੇ ਸਿਆਣਾ ਜ਼ਿਮੀਦਾਰ ਆਪਣੇ ਖੇਤ ਨੂੰ ਇੱਕ ਸਾਰ ਕਰਦਾ ਸੀ ਤੇ ਖੇਤ ਦੇ ਆਲੇ ਦੁਆਲੇ ਦੀਆਂ ਵੱਟਾਂ ਕਿ ਦੂਜੇ ਦੇ ਪਾਸੇ ਨਾ ਚਲਾ ਜਾਏ। ਗੁਰੂ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਦੇ ਬਚਨ ਹੈ ਸ਼ਾਇਦ ਗੌੜੀ ਰਾਗ ਅੰਦਰ, ਖੇਤ ਮਿਆਲਾਂ ਉੱਚੀਆਂ ਕਰ ਨਿਰਨਾ ਉੱਚਾ, ਘਰ ਨਿਰਨਾ ਉੱਚਾ। ਇਹਦਾ ਮਤਲਬ ਕਿ ਖੇਤ ਮਿਆਲਾਂ ਉੱਚੀਆਂ, ਕਿ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈ, ਬਾਹਰੋਂ ਇਹਨੂੰ ਉੱਚਾ ਬਣਾ ਲੈ ਪਰ ਅੰਦਰੋਂ ਇਹਨੂੰ ਸਮਤਲ ਬਣਾ ਲੈ। ਕਿਉਂ? ਦੇਖ ਕਿ ਉਹ ਬੱਦਲ ਵਰ ਰਿਹਾ ਹੈ, ਬੱਦਲ ਆ ਰਿਹਾ ਹੈ, ਤੇ ਜੇ ਸਮਾਂ ਰਹਿੰਦਿਆਂ ਤੂੰ ਆਪਣੇ ਆਪ ਨੂੰ ਸਮਤਲ ਨਾ ਕੀਤਾ, ਪੱਧਰਾ ਨਾ ਕੀਤਾ, ਬਾਰਿਸ਼ ਤਾਂ ਪਏਗੀ ਪਰ ਬਾਰਿਸ਼ ਪੈਣ ਤੋਂ ਬਾਅਦ ਵੀ ਤੂੰ ਸੁੱਕੇ ਦਾ ਸੁੱਕਾ ਰਹਿ ਜਾਏਗਾ, ਬਾਰਿਸ਼ ਪੈਣ ਤੋਂ ਬਾਅਦ ਵੀ ਤੂੰ ਉਹਦੀ ਕਿਰਪਾ ਦਾ ਪਾਤਰ ਨਹੀਂ ਬਣੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਵਰ ਰੂਪ ਬੱਦਲ, ਉਹ ਮੇਘ ਆਇਆ ਹੈ, ਨੀਵਾਂ ਹੋ ਕੇ ਆਇਆ ਤੇਰੇ ਤੇ ਕਿਰਪਾ ਕਰਨ ਵਾਸਤੇ। ਵਰਸੈ, ਵਰਸੈ ਦਾ ਅਰਥ ਹੈ ਬਾਰਿਸ਼ ਪੈ ਰਹੀ ਹੈ, ਮੀਂਹ ਪੈ ਰਿਹਾ, ਉਹਨੂੰ ਵਰਨਾ ਕਹਿੰਦੇ ਨੇ, ਮੀਂਹ ਵਰ ਰਿਹਾ ਹੈ ਪੈਣਾ। ਲਾਏ ਝੜੀ, ਝੜੀ ਦਾ ਅਰਥ ਹੈ ਨਿਰੰਤਰ, ਲਗਾਤਾਰ, ਕੰਟੀਨਿਊ, ਉਹ ਚੱਲ ਰਿਹਾ ਹੈ, ਝੜੀ ਲੱਗ ਗਈ ਹੈ, ਸੱਤ ਸੱਤ ਦਿਨ, ਪੰਦਰਾਂ ਪੰਦਰਾਂ ਦਿਨ ਦੀ ਝੜੀ ਲੱਗ ਜਾਂਦੀ ਹੈ। ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੀ ਝੜੀ ਲੱਗੀ ਹੋਈ ਹੈ, ਪਰਮਾਤਮਾ ਦੇ ਨਾਮ ਦੀ ਵਰਖਾ ਹੋ ਰਹੀ ਹੈ, ਤੇ ਉਸ ਵਰਖਾ ਵਿੱਚ ਹੁਣ ਤੂੰ ਭਿੱਜਣਾ ਹੀ ਨਹੀਂ ਚਾਹੁੰਦਾ, ਤੂੰ ਡਰ ਕੇ ਬਹਿ ਜਾਏ ਘਰ ਆਪਣੇ, ਤੂੰ ਡਰ ਕੇ ਆਪਣੇ ਉੱਤੇ ਕੁਝ ਆਸਰਾ ਲੈ ਲਏ ਕਿ ਇਹ ਬਾਰਿਸ਼ ਮੈਨੂੰ ਭਿਉਂ ਦੇਗੀ। ਤੇ ਫਿਰ ਦਤਾਰ ਪਿਤਾ ਜੀ ਕਹਿਣ ਲੱਗੇ ਤੂੰ ਉਸ ਬਾਰਿਸ਼ ਦਾ ਆਨੰਦ ਨਹੀਂ ਮਾਣ ਸਕਦਾ। ਦੋ ਤਿੰਨ ਗੱਲਾਂ ਹੁੰਦੀਆਂ ਨੇ, ਜਦੋਂ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਵਿੱਚ ਮਨੁੱਖ ਆਪਣੇ ਕਿਰਦਾਰ ਨੂੰ ਵਹਿੰਦਾ, ਆਪਣੇ ਥਾਂ ਨੂੰ ਵਹਿੰਦਾ, ਆਪਣੀ ਉਮਰ ਨੂੰ ਵਹਿੰਦਾ ਕਿ ਮੈਂ ਇਸ ਉਮਰ ਦਾ ਹਾਂ, ਮੈਂ ਇਸ ਪਦਵੀ ਤੇ ਹਾਂ, ਮੈਂ ਆ ਥਾਂ ਤੇ ਰਹਿੰਦਾ ਹਾਂ, ਤੇ ਇਹ ਜੋ ਮਾਹੌਲ ਬਣਿਆ ਹੋਇਆ ਹੈ ਕਿ ਮੈਂ ਇਹਦੇ ਵਿੱਚ ਜਾ ਸਕਦਾ। ਸਭ ਤੋਂ ਪਹਿਲਾਂ ਮਨੁੱਖ ਦੀ ਇਉਂ ਕਹਿ ਲਈ ਵੀ ਸ਼ਰਮ, ਹਯਾ ਉਹਨੂੰ ਰੋਕਦੀ ਹੈ, ਉਹਦੀ ਪਦਵੀ ਉਹਨੂੰ ਰੋਕਦੀ ਹੈ, ਲੋਕ ਲੱਜਾ ਉਹਨੂੰ ਰੋਕਦੀ ਹੈ ਕਿ ਇਹ ਚੀਜ਼ਾਂ ਤੇਰੇ ਲਈ ਨਹੀਂ ਬਣੀਆਂ। ਪਰ ਜਿਹੜਾ ਸਭ ਕੁਝ ਤਿਆਗ ਦਿੰਦਾ, ਹੁਣ ਬੱਚਾ ਹੈ, ਬੱਚੇ ਦੀ ਕੋਈ ਪਦਵੀ ਨਹੀਂ, ਬੱਚੇ ਲਈ ਕੋਈ ਲੋਕ ਲੱਜਾ ਨਹੀਂ, ਬੱਚੇ ਲਈ ਕੋਈ ਜ਼ਿੰਦਗੀ ਦੇ ਅੰਦਰ ਉਤਾਰ ਚੜਾਅ ਵਾਲੀ ਗੱਲ ਨਹੀਂ, ਕੋਈ ਉਹਨੂੰ ਕਿਸੇ ਦੀ ਰੋਕ ਦੀ ਪਰਵਾਹ ਨਹੀਂ, ਉਹ ਜਿਉਂ ਹੀ ਬਾਰਿਸ਼ ਹੋਏਗੀ, ਝੜੀ ਵਰੇਗੀ, ਉਹ ਬਾਹਰ ਜਾ ਕਰਕੇ ਖੇਡਦਾ, ਆਨੰਦ ਲੈਂਦਾ ਹੈ, ਝੜੀ ਦਾ ਆਨੰਦ ਲੈਂਦਾ ਹੈ। ਇਹਦਾ ਭਾਵ ਇਹ ਹੈ ਕਿ ਗੁਰਬਾਣੀ ਦਾ, ਕੀਰਤਨ ਦਾ, ਗੁਰੂ ਦੇ ਸਮਾਗਮ ਦਾ ਜਦੋਂ ਝੜੀ ਲੱਗਦੀ ਹੈ ਤੇ ਕੁਝ ਲੋਕ ਜਿਹੜੇ ਨੇ ਉਹ ਅਨਭੋਲ ਬੱਚਿਆਂ ਦੀ ਤਰ੍ਹਾਂ ਆਉਂਦੇ ਨੇ, ਆਪਣੀਆਂ ਪਦਵੀਆਂ ਭੁਲਾ ਕੇ, ਆਪਣੇ ਇਉਂ ਕਹਿ ਲਈਏ ਤਗਮੇ ਉਤਾਰ ਕੇ, ਆਪਣੇ ਅੰਦਰ ਦੀ ਸ਼ਰਮ ਹਯਾ ਨੂੰ ਉਤਾਰ ਕੇ ਉਹ ਗੁਰੂ ਦੇ ਨੇੜੇ ਆਉਂਦੇ ਨੇ, ਤੇ ਵਾਹਿਗੁਰੂ ਦੀ ਵਰਸਾ, ਵਾਹਿਗੁਰੂ ਦੀ ਕਿਰਪਾ ਉਹਨਾਂ ਤੇ ਵਾਪਰਦੀ ਹੈ। ਤੇ ਜਿਹੜੇ ਲਾਜ ਨਹੀਂ ਤਜਦੇ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਤਜ ਲਾਜ ਲੁਕਾਨੀ, ਲਾਜ ਤਜਣੀ ਪੈਂਦੀ ਹੈ ਲੋਕਾਂ ਦੀ, ਤੁਸੀਂ ਕੁਝ ਵੀ ਪ੍ਰਾਪਤ ਕਰਨਾ, ਜੇ ਤੁਸੀਂ ਲੋਕ ਲੱਜਾ ਵਿੱਚ ਵੱਜ ਜਾਓਗੇ, ਲੋਕ ਲੱਜਾ ਸਦਾ ਹੀ ਮਨੁੱਖ ਦੇ ਪੈਰ ਦਾ ਤਾਲਾ ਹੈ, ਜੰਜੀਰ ਹੈ, ਰੁਕਾਵਟ ਹੈ, ਉਹ ਕਦੀ ਮਨੁੱਖ ਨੂੰ ਅੱਗੇ ਨਹੀਂ ਵਧਣ ਦਿੰਦੀ। ਲੋਕ ਲੱਜਾ ਤਿਆਗ ਕੇ ਹੀ ਤੁਸੀਂ ਆਪਣੇ ਕੰਤ, ਆਪਣੇ ਵਾਹਿਗੁਰੂ, ਆਪਣੇ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੋ ਸਕਦੇ ਹੋ। ਤੇ ਜੇ ਮਨੁੱਖ ਲੋਕ ਲੱਜਾ ਕਰਦਾ ਰਹੇ, ਸਮਾਜ ਦੀ ਲੱਜਾ ਕਰਦਾ ਰਹੇ, ਫਿਰ ਉਹ ਕਦੀ ਵੀ ਵਾਹਿਗੁਰੂ ਦੀ ਬਖਸ਼ਿਸ਼, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਹੋ ਸਕਦਾ। ਕਹਿੰਦੇ ਉਹ ਝੜੀ ਲਾ ਕੇ ਵਰਸ ਰਿਹਾ ਹੈ। ਨਾਨਕ ਭਾਣੇ ਚੱਲੈ ਕੰਤ ਕਹਿ, ਸੋ ਮਾਣੀ ਸਦਾ ਰਲੀ। ਅੱਗੇ ਉਹ ਬਚਨ ਤਾਂ ਕੀਤਾ ਕਿਉਂਕਿ ਦਤਾਰ ਪਿਤਾ ਮਹਾਰਾਜ ਨੇ ਜੀਵ ਰੂਪੀ ਇਸਤਰੀ ਦੀ, ਕਾਮਣ ਦੀ ਉਦਾਹਰਣ ਦਿੱਤੀ ਹੈ ਵੀ ਜਿਹੜੀ ਜੀਵ ਆਤਮਾ ਆਪਣੇ ਕੰਤ ਦੇ ਭਾਣੇ ਵਿੱਚ ਚੱਲਦੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਚੱਲਦੀ ਹੈ, ਉਹ ਫਿਰ ਰਹਿਮਤਾਂ ਮਾਣਦੀ ਹੈ। ਇਸ ਝੜੀ ਦੀ ਰੁੱਤ ਹੈ, ਵਰਸ ਬਖਸ਼ਿਸ਼ਾਂ ਹੋ ਰਹੀਆਂ ਨੇ, ਕਿਰਪਾ ਹੋ ਰਹੀ ਹੈ, ਤੇ ਉਹ ਭਾਣੇ ਵਿੱਚ ਚੱਲਣ ਵਾਲੇ ਸਿੱਖ ਨੂੰ, ਸੇਵਾ ਵਿੱਚ, ਹੁਕਮ ਵਿੱਚ ਚੱਲਣ ਵਾਲੇ ਸਿੱਖ ਨੂੰ ਗੁਰੂ ਰਲੀ ਦਾ ਅਰਥ ਹੈ ਰਲੀਆਂ, ਉਹ ਵਾਹਿਗੁਰੂ ਦੇ ਨਾਮ ਦੀਆਂ ਰਲੀਆਂ ਮਾਣਦਾ। ਇਹ ਦੋ ਤਰਫਾ ਲੱਗਦਾ, ਅਸੀਂ ਬੁਰੇ ਸ਼ਬਦਾਂ ਵਿੱਚ ਵੀ ਮਨ ਆਖਦੇ ਹਾਂ ਵੀ ਬੰਦਾ ਰੰਗ ਰਲੀਆਂ ਮਨਾਉਂਦਾ। ਰੰਗ ਰਲੀਆਂ ਜਿਹੜੀਆਂ ਨੇ ਨਾ, ਸੰਸਾਰਿਕ ਤੌਰ ਤੇ ਵਿਸ਼ੇ ਵਿਕਾਰਾਂ ਵਿੱਚ ਖਚਤ ਹੋਣਾ, ਉਹ ਰੰਗ ਰਲੀਆਂ ਸਦਾ ਮਨੁੱਖ ਦੇ ਲਈ ਦੁਸ਼ਵਾਰੀ ਦਾ ਕਾਰਨ ਬਣਦੀਆਂ। ਪਰ ਜਿਹੜੀ ਜੀਵ ਆਤਮਾ ਆਪਣੇ ਵਾਹਿਗੁਰੂ ਪਰਮੇਸ਼ਵਰ ਦੇ ਪਿਆਰ ਵਿੱਚ ਭਿੱਜੀ ਰਹਿੰਦੀ ਹੈ, ਉਹਦੇ ਨਾਲ ਜੋ ਰੰਗ ਰਲੀਆਂ ਹੈ
ਉਹਦੇ ਨਾਲ ਜੋ ਆਨੰਦ ਹੈ ਉਹ ਕਹਿੰਦੇ ਸਦਾ ਹੀ ਮਨੁੱਖ ਦੇ ਲਈ, ਜੀਵ ਦੇ ਲਈ ਸੋਹਬਤ ਦਾ ਕਾਰਨ ਬਣਦੀ ਹੈ, ਉਹਦੇ ਵਡਿਆਈ ਦਾ ਕਾਰਨ ਬਣਦੀ ਹੈ। ਇਸ ਕਰਕੇ ਦਾਤਾ ਜੀ ਕਹਿੰਦੇ ਵੀ ਜਿਹੜੀ ਜੀਵ ਆਤਮਾ ਤੇ ਪਰਮਾਤਮਾ ਦੇ ਨਾਮ ਵਿੱਚ ਭਿੱਜੀ ਰਹਿੰਦੀ ਹੈ ਉਹ ਤਾਂ ਆਨੰਦ ਮਾਣਦੀ ਹੈ, ਤੇ ਜਿਹੜੀ ਜੀਵ ਆਤਮਾ ਵਿਕਾਰ ਵਿੱਚ ਹੈ, ਮਨਮੁਖੀ ਹੈ, ਦੁਹਾਗਣ ਹੈ, ਉਹਨੂੰ ਝੜੀ ਦਾ ਕੋਈ ਲਾਭ ਨਹੀਂ, ਉਹ ਤਾਂ ਬਗਲੇ ਵਰਗੀ ਬਿਰਤੀ ਹੈ, ਉਹਦੀ ਤੇ ਕਾਗ ਵਰਗੀ ਬਿਰਤੀ ਹੈ। ਮਹੱਲਾ ਤੀਜਾ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾ ਆਏ। ਅੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖੋ ਹੋਰ ਕਿੱਡੀ ਬਖਸ਼ਿਸ਼ ਕਰ ਦਿੱਤੀ ਕਿ ਕਿਤੇ ਤੂੰ ਸਮਝੇ ਕਿ ਜੋ ਮੈਨੂੰ ਗਿਆਨ ਮਿਲਿਆ, ਜੋ ਮੈਨੂੰ ਕਿਰਪਾ ਮਿਲੀ ਹੈ, ਮੀਂਹ ਪਿਆ ਹੈ, ਕਿਰਪਾ ਮਿਲੀ ਹੈ, ਕਿਰਪਾ ਹੀ ਸਭ ਕੁਝ ਹੈ, ਕਿਰਪਾ ਜੋ ਬਖਸ਼ਿਸ਼ ਜੋ ਰਹਿਮਤ ਤੈਨੂੰ ਦਿੱਤੀ ਹੈ ਉਹ ਦੇਣ ਵਾਲੇ ਵੱਲ ਵੇਖ। ਇਹ ਕਿਰਪਾ ਦੇਣ ਵਾਲਾ ਉਹ ਹੈ, ਉਹ ਕਦੀ ਵੀ ਤੇਰੇ ਤੋਂ ਲੈ ਸਕਦਾ, ਕਦੀ ਵੀ ਖੋ ਸਕਦਾ। ਜੇ ਤੂੰ ਦਾਤਾਂ ਵਿੱਚ ਪੈ ਗਿਆ, ਖਚਤ ਹੋ ਗਿਆ, ਦਤਾਰ ਨੂੰ ਵਿਸਾਰ ਦਿੱਤਾ, ਤੇ ਫਿਰ ਇਹ ਦਾਤਾਂ ਦਾ ਤਾਂ ਮਿਆਦ ਹੈ, ਪੁੱਗ ਜਾਏਗੀ। ਇਸ ਕਰਕੇ ਦਾਤਾ ਜੀ ਕਹਿੰਦੇ ਕਿਆ ਉੱਠ ਉੱਠ ਦੇਖੋ ਬੱਪੂਣੇ, ਹੇ ਵਿਚਾਰੇ ਮਨੁੱਖ, ਤੂੰ ਕਿਉਂ ਉਹਨਾਂ ਬੱਦਲਾਂ ਨੂੰ ਵੇਖ ਰਿਹਾ ਵੀ ਇਹ ਤੇਰਾ ਆਸਰਾ ਨੇ, ਇਸ ਮੇਘੇ ਹੱਥ ਕਿਛ ਨਾ ਹੈ। ਇਹਨਾਂ ਮੇਘਾਂ ਦੇ ਹੱਥ ਕੁਝ ਨਹੀਂ, ਬੱਦਲਾਂ ਦੇ ਹੱਥ ਕੁਝ ਨਹੀਂ, ਇਹ ਕਿਹਦੇ ਭੇਜੇ ਹੋਏ ਆਏ ਨੇ? ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬਖਸ਼ਿਸ਼ ਦਾ ਦਾਤਾ ਹੈ, ਗੁਰੂ ਬਖਸ਼ਿਸ਼ ਦਾ ਦਾਤਾ ਹੈ, ਉਹ ਹੀ ਪਰਮਾਤਮਾ ਹੁਕਮ ਕਰਦਾ ਹੈ ਬਰਸ ਮੇਘ ਘਣਾ, ਫਿਰ ਇਹ ਜਿਹੜਾ ਮੇਘ ਹੈ ਇਹ ਬੱਦਲ ਹੈ ਵਰਸਦਾ ਹੈ, ਘਣ ਵਰਸਦਾ ਹੈ। ਜਦੋਂ ਵਾਹਿਗੁਰੂ ਪਰਮਾਤਮਾ ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਤਾਰ, ਉਹ ਕਿਰਪਾ ਕਰਦਾ ਹੈ ਤੇ ਮੇਘ ਨੂੰ ਫਰਮਾਨ ਹੁੰਦਾ, ਇੰਦਰ ਨੂੰ ਫਰਮਾਨ ਹੁੰਦਾ, ਉਹਨੂੰ ਹੁਕਮ ਹੁੰਦਾ ਹੈ ਵਾਹਿਗੁਰੂ ਦਾ। ਕਿਉਂਕਿ ਅਸੀਂ ਪੜ੍ਹਦੇ ਹਾਂ ਬਾਣੀ ਦੇ ਵਿੱਚ ਕਿ ਕੋਈ ਵੀ ਕੁਦਰਤ ਦੀ ਕੋਈ ਵੀ ਸ਼ਕਤੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਚੱਲ। ਜੇ ਅਸੀਂ ਵਿਗਿਆਨਿਕ ਤੌਰ ਤੇ ਸਾਇੰਟੀਫਿਕ ਤਰੀਕੇ ਨਾਲ ਚੱਲਣ ਲੱਗ ਜਾਵਾਂਗੇ ਤਾਂ ਇਉਂ ਕਵਾਂਗੇ ਵੀ ਮਾਨਸੂਨ ਇੱਥੋਂ ਚੱਲਦੀ ਹੈ, ਇੰਨਾ ਸਮਾਂ ਲੱਗਦਾ, ਸਾਰੀਆਂ ਉਹ ਤਕਸੀਮਾਂ ਜ਼ਰਬਾਂ ਲਾਈਆਂ ਜਾਂਦੀਆਂ ਨੇ, ਸਭ ਕੁਝ ਕੀਤਾ ਜਾਂਦਾ ਹੈ, ਇੱਥੋਂ ਤੱਕ ਵੀ ਇੰਨੇ ਸੈਂਟੀਮੀਟਰ ਵਰਸ਼ਾ ਪਏਗੀ, ਆਹ ਹੋਏਗਾ, ਘੱਟ ਹੋਏਗੀ, ਵੱਧ ਹੋਏਗੀ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਗੱਲਾਂ ਮੁਕਾ ਦਿੱਤੀਆਂ। ਕਿਉਂਕਿ ਅਸੀਂ ਜਾਣਦੇ ਹਾਂ ਵੀ ਕਿਆਸ ਲਾਉਣ ਵਾਲਿਆਂ ਦੀਆਂ, ਅੰਦਾਜ਼ੇ ਲਾਉਣ ਵਾਲੇ ਉਹ ਕੂਤ ਲੋਕਾਂ ਦੀਆਂ, ਕੂਤ ਦਾ ਅਰਥ ਹੁੰਦਾ ਅੰਦਾਜ਼ਾ ਲਾਉਣ ਵਾਲਾ, ਉਹਨਾਂ ਲੋਕਾਂ ਦੇ ਅੰਦਾਜ਼ੇ ਵੀ ਧਰੇ ਧਰਾਏ ਰਹਿ ਜਾਂਦੇ ਨੇ। ਵਾਹਿਗੁਰੂ ਬਖਸ਼ਿਸ਼ ਕਰਨ ਵਾਲਾ ਹੈ, ਉਹਦਾ ਹੁਕਮ ਹੈ ਤੇ ਕੁਝ ਵਰਸਦਾ ਹੈ, ਉਹਦਾ ਹੁਕਮ ਨਹੀਂ ਤਾਂ ਕੁਝ ਵੀ ਵਰਸਦਾ ਨਹੀਂ। ਇਸ ਕਰਕੇ ਦਾਤਾ ਜੀ ਕਹਿੰਦੇ ਸਭ ਕੁਝ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ। ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ, ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਮੇਘ ਭੇਜੇ ਨੇ, ਬੱਦਲ ਭੇਜੇ ਨੇ। ਹੁਣ ਆਪਾਂ ਭਾਵ ਅਰਥ ਕੀ ਕਰਨੇ ਨੇ? ਮੇਘ ਅਰਥ ਹੈ ਕਿਰਪਾ ਦਾ, ਬੱਦਲ ਦਾ ਅਰਥ ਹੈ ਕਿਰਪਾ, ਬਖਸ਼ਾਂ, ਦਾਤਾਂ, ਰਹਿਮਤਾਂ। ਕਹਿ ਲੱਗੇ ਰਹਿਮਤਾਂ ਦਿੱਤੀਆਂ, ਦਾਤਾਂ ਦਿੱਤੀਆਂ ਨੂੰ ਮਾਣੀਏ, ਪਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਪਦਾਰਥ ਦਿੱਤੇ ਨੇ, ਬਖਸ਼ਾਂ ਦਿੱਤੀਆਂ ਨੇ, ਇਹਨਾਂ ਨੂੰ ਅਸੀਂ ਮੰਨਣਾ ਹੈ। ਸਭ ਤੋਂ ਪਹਿਲੀ ਗੱਲ ਕਿ ਜਿਹਨੇ ਦਾਤ ਦਿੱਤੀ ਹੈ, ਦਾਤ ਦੇਣ ਵਾਲਾ ਕਦੀ ਵੀ ਦਾਤ ਦੇਣ ਲੱਗਿਆ ਇਹ ਨਹੀਂ ਸੋਚਦਾ ਕਿ ਜਿਹੜੀ ਮੈਂ ਦਾਤ ਦੇ ਰਿਹਾ ਇਹ ਮੇਰੇ ਦੇਣ ਵਾਲੇ ਦਾ ਨੁਕਸਾਨ ਕਰੇ, ਨਹੀਂ ਸੋਚਦਾ। ਉਹ ਹਰ ਦਾਤ ਦੇਣ ਲੱਗਾ ਹੀ ਸੋਚਦਾ ਕਿ ਇਹਦੇ ਨਾਲ ਮੇਰੇ ਸੇਵਕ ਦਾ, ਮੇਰੇ ਧੀ ਪੁੱਤਰ ਦਾ ਭਲਾ ਹੋਵੇ। ਮਾਂ ਬਾਪ ਹੈ, ਕੋਈ ਵੀ ਵਸਤੂ ਜਦੋਂ ਬੱਚੇ ਨੂੰ ਦਿੰਦੇ ਨੇ, ਕੋਈ ਵੀ ਵਸਤੂ, ਉਹਨਾਂ ਦੇ ਅੰਦਰ ਹੀ ਖਿਆਲ, ਇਹੀ ਚਿੰਤਾ, ਇਹੀ ਮਨ ਚ ਰਹਿੰਦਾ ਕਿ ਇਹ ਮੇਰੇ ਬੱਚੇ ਦੇ ਲਈ ਲਾਹੇਵੰਦ ਹੋਵੇ, ਇਹਦੇ ਲਈ ਭਲੇ ਵਾਲੀ ਹੋਵੇ, ਇਹਦੇ ਤੋਂ ਕੋਈ ਦਾ ਨੁਕਸਾਨ ਨਾ ਹੋ ਜਾਏ, ਇਹਦੇ ਤੋਂ ਇਹਦਾ ਕੋਈ ਦੁੱਖ ਨਾ ਬਣ ਜਾਏ। ਇਸ ਕਰਕੇ ਦਾਤ ਦੇਣ ਵਾਲਾ ਜਿਹੜਾ ਦਤਾਰ ਹੁੰਦਾ, ਜਦੋਂ ਆਪਣੇ ਸੇਵਕ ਨੂੰ, ਜਨ ਨੂੰ, ਧੀ ਪੁੱਤਰ ਨੂੰ ਜਾਂ ਮੰਗਣ ਵਾਲੇ ਨੂੰ ਕੁਝ ਦਿੰਦਾ ਹੈ ਤੇ ਉਹਦੇ ਪਿੱਛੇ ਮਨਸਾ ਇੱਕ ਹੀ ਹੁੰਦੀ ਹੈ ਵੀ ਇਹ ਦਾਤ ਸਫਲੀ ਹੋਵੇ, ਇਹਦਾ ਭਲਾ ਕਰੇ। ਤੇ ਪਰ ਜੇ ਦਾਤ ਲੈ ਕੇ ਉਸ ਦਾਤ ਦੇ ਨਾਲ ਨੁਕਸਾਨ ਹੋ ਜਾਏ, ਮਨੁੱਖ ਜਿਹੜਾ ਹੈ ਭਲੇ ਦੀ ਥਾਂ ਤੇ ਕੁਰਾਏ ਪੈ ਜਾਏ, ਫਿਰ ਦਾਤ ਦਾ ਵੀ ਕਸੂਰ ਤੇ ਲੋਕੀ ਦੇਣ ਵਾਲੇ ਨੂੰ ਵੀ ਗਾਲਾਂ ਕੱਢਦੇ ਨੇ ਕਿ ਦੇਣ ਵਾਲਾ ਕੌਣ ਸੀ, ਉਹਨੂੰ ਅਕਲ ਨਹੀਂ ਸੀ, ਉਹਨੂੰ ਪਤਾ ਨਹੀਂ ਸੀ ਕਿ ਇਹ ਬੰਦਾ ਇਸ ਦੇ ਹੱਕਦਾਰ ਨਹੀਂ, ਇਹਦਾ ਅਧਿਕਾਰੀ ਨਹੀਂ, ਇਹ ਅਜੇ ਨਿਆਣਾ ਹੈ, ਅਜੇ ਮੂਰਖ ਹੈ, ਅਣਜਾਣ ਹੈ, ਅਸੀਂ ਉਹਨੂੰ ਵੀ ਨਹੀਂ ਛੱਡਦੇ। ਫਿਰ ਦੇਣ ਵਾਲੇ ਨੂੰ ਵੀ ਲਪੇਟਿਆ ਜਾਂਦਾ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮੇਘ ਦਾ ਅਰਥ ਹੈ ਕਿਰਪਾ, ਬਖਸ਼ਿਆ, ਵਾਹਿਗੁਰੂ ਗੁਰੂ ਸਾਨੂੰ ਦਾਤਾਂ ਦਿੰਦਾ ਹੈ,
ਹੁਣ ਸਾਡੇ ਹੱਥ ਵਿੱਚ ਹੈ ਵੀ ਉਹਦੀਆਂ ਦਾਤਾਂ ਲੈ ਕੇ ਉਹਦੀ ਜਗਤ ਵਿੱਚ ਸ਼ੋਭਾ ਕਰਵਾਉਣੀ ਹੈ ਕਿ ਵਾਹਿਗੁਰੂ ਦੀ ਜਗਤ ਵਿੱਚ ਅਸੀਂ ਬੁਰਿਆਈ ਕਰਾਉਣੀ ਹੈ ਕਿ ਆਹ ਗੁਰੂ ਨੇ ਦਿੱਤਾ ਇਹਨੂੰ ਜੋ ਧਨ ਹੈ ਧਨ ਦਾਤ ਹੈ ਪਰ ਉਸੇ ਧਨ ਨਾਲ ਮਨੁੱਖ ਵਿਕਾਰ ਭੋਗੀ ਜਾਏ ਲੋਕਾਂ ਦੇ ਗਲੇ ਵੱਢੀ ਜਾਏ ਲੋਕਾਂ ਦਾ ਹੱਕ ਖੋਈ ਜਾਏ ਤੇ ਫਿਰ ਇਹਦਾ ਮਤਲਬ ਹੈ ਵਾਹਿਗੁਰੂ ਨੇ ਦਾਤ ਤਾਂ ਦਿੱਤੀ ਪਰ ਲੈਣ ਵਾਲਾ ਬਦਕਾਰੀ ਸੀ। ਮਨੁੱਖ ਨੂੰ ਪਦਵੀ ਮਿਲੀ ਪਦਾਰਥ ਮਿਲੇ ਕਿਰਪਾ ਹੈ ਦਾਤਾਂ ਕਿਰਪਾ ਨੇ ਜੋ ਕੁਝ ਵੀ ਪਦਾਰਥ ਸਾਧਨ ਇਹ ਸਭ ਕਿਰਪਾ ਹੈ ਪਰ ਉਸ ਨੂੰ ਵਰਤਣ ਵੇਲੇ ਸਾਡੀ ਅਕਲ ਸਾਡੇ ਕੋਲ ਵਿਵੇਕ ਨਹੀਂ ਤਾਂ ਉਹਦੀ ਦਾਤ ਨੂੰ ਵੀ ਜਿਹੜਾ ਹੈ ਅਸਲੀ ਸਫਲੇ ਕਰਨ ਦੀ ਥਾਂ ਤੇ ਕੀ ਹੈ ਅਸੀਂ ਉਹਨੂੰ ਅਸਫਲ ਕਰ ਲੈਂਦੇ ਹਾਂ ਆਪਣਾ ਵੀ ਬੁਰਾ ਕਰ ਲੈਂਦੇ ਹਾਂ ਤੇ ਦੂਜੇ ਦਾ ਵੀ ਬੁਰਾ ਕਰ ਲੈਂਦੇ। ਇਸ ਕਰਕੇ ਵਾਹਿਗੁਰੂ ਦੀਆਂ ਦਾਤਾਂ ਲੈ ਕੇ ਗਾਵੈ ਕੋ ਦਾਤ ਜਾਣੈ ਨਿਸ਼ਾਨ ਉਹਦੀ ਕੀਰਤੀ ਕਰੀਏ ਕਿ ਇਸ ਪਰਮਾਤਮਾ ਨੇ ਦਿੱਤਾ ਤਿਸ ਰਾਖੋ ਮਨ ਮਾਹੇ। ਕਿਵੇਂ ਹੋ ਸਕਦਾ ਉਹਨੂੰ ਮਨ ਵਿੱਚ ਚੇਤੇ ਕਰਕੇ ਕਿ ਦੇਣ ਵਾਲਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਪਰਮਗਤ ਪਾਵੈ ਸਾਰੀਆਂ ਦਾਤਾਂ ਨੇ ਜਿਹਦੀ ਕਿਰਪਾ ਦੇਣ ਤਿਸ ਨੂੰ ਮਨ ਵਸਾਏ ਸੀ ਜਾ ਕੋ ਨਦਰ ਕਰੇ। ਪਰ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਵੱਡੀ ਦਾਤ ਵਾਹਿਗੁਰੂ ਸਭ ਤੋਂ ਵੱਡੀ ਜਿਹੜੀ ਦਾਤ ਜੇ ਕਿਸੇ ਨੂੰ ਦਿੰਦਾ ਨਾ ਇਹ ਦਾਤਾਂ ਸਾਰੀਆਂ ਛੁੱਟੀਆਂ ਨੇ। ਕਿਸੇ ਨੂੰ ਧਨ ਦੇ ਦਿੱਤਾ ਕਿਸੇ ਨੂੰ ਪਦਵੀਆਂ ਦੇ ਦਿੱਤੀਆਂ ਕਿਸੇ ਨੂੰ ਪਦਾਰਥ ਦੇ ਦਿੱਤੇ ਕਿਸੇ ਨੂੰ ਸੁੱਖ ਦੇ ਦਿੱਤੇ ਕਿਸੇ ਨੂੰ ਆਰਾਮ ਦੇ ਦਿੱਤਾ ਇਹ ਸਾਰੀਆਂ ਦਾਤਾਂ ਛੋਟੀਆਂ ਨੇ ਜਿਨ੍ਹਾਂ ਨੂੰ ਮਨੁੱਖ ਵੱਡੀ ਮੰਨੀ ਬੈਠਾ। ਵੱਡੀ ਦਾਤ ਕੀ ਹੈ ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੀ ਵੱਡੀ ਦਾਤ ਇਹ ਹੈ ਵੀ ਜਿਹਦੇ ਤੇ ਉਹ ਪੂਰਨ ਤੌਰ ਤੇ ਤੁਰਠ ਜਾਏ ਨਾ ਉਹਦੇ ਹਿਰਦੇ ਵਿੱਚ ਆਪ ਆ ਕੇ ਵਸ ਜਾਂਦਾ ਉਹਦੇ ਤੇ ਆਪ ਕਿਰਪਾ ਕਰਦਾ ਉਹਦੇ ਘਰ ਵਿੱਚ ਆ ਕੇ ਬਹਿ ਜਾਂਦਾ। ਜਿਵੇਂ ਰਾਜਾ ਕਿਸੇ ਨੂੰ ਸਾਰਾ ਕੁਝ ਦੇਈ ਜਾਏ ਪਰ ਜਿਹਦੇ ਦੇ ਤਰੁੱਠੇ ਉਹਨੂੰ ਆਪਣਾ ਹੀ ਬਣਾ ਲਿਆ ਆਪਣੇ ਤਖ਼ਤ ਹੀ ਬਿਠਾ ਲਏ ਵੀ ਅੱਜ ਤੋਂ ਤੂੰ ਹੀ ਹੈ। ਇਸੇ ਤਰ੍ਹਾਂ ਭਗਤਾਂ ਨੂੰ ਗੁਰੂ ਆਪਣੀ ਰਹਿਮਤ ਆਪਣੀ ਯਾਦ ਦਿੰਦਾ ਸਭ ਤੋਂ ਵੱਡੀ ਦਾਤ ਹੈ। ਗੁਰੂ ਕਿਰਪਾ ਕਰੇ ਦੋ ਸਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ ਰਹਿੰਦੀ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਉਹਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਦਾ ਕੀਰਤਨ ਕਰਦੇ ਹਾਂ। ਦਾਸਾਂ ਦੇ ਜਥੇ ਪਾਸੋਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਦੀ ਸਤਿਗੁਰੂ ਖਿਮਾ ਕਰਨ, ਅੱਗੇ ਤੋਂ ਬਾਣੀ ਹੋਰ ਸ਼ਰਧਾ ਭਾਵਨਾ ਨਾਲ ਪੜ੍ਹਨ ਦੀ ਅਤੇ ਹਿਰਦੇ ਵਸਾਉਣ ਦੀ ਦਾਤ ਬਖਸ਼ਣ। ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ

ਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਿਆ ਬਿਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਅਜਾ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਏ ਦੇਗ ਕੇ ਨਿਠ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮਿਆਂ ਸਰਬੱਤ ਖਾਲਸਾ ਜੀ ਕਿਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵ ਚਿਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਾਰ ਸ਼ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਮਾ ਮਤ ਉੱਚੀ ਮਤ ਪਤ ਕਰ ਰੱਖੋ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਜ ਸਾਹਿਬ ਜਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਨਿਰਾਸ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਓ ਕੇ ਮਨ ਤਾਣਿਓ ਕੇ ਤਾਨ ਉੱਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਰ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਗੱਲਾਂ ਬਖੀ ਦੇਣੀਆਂ ਜੋ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿੰਨ ਫੁਲਪਿਟਾਵਾਂ ਦਰ ਪ੍ਰਵਾਨ ਕਰਨੀ ਆ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੈਂਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵਿਵਰਗਤਾ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਬੀਬੀ ਪੂਨਮ ਸਿੱਧੂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਅਮਰ ਜੀਤ ਬਨਵੈਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰ ਅਤੇ ਬਿਲਡਿੰਗਾਂ ਵਾਸਤੇ $300 ਮਾਇਆ ਭੇਟਾ ਕਰ ਦੇਣ ਕਿਰਪਾ ਕਰਨ ਜੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਭਾਈ ਨਰਿੰਦਰਜੀਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਕੱਤੀ ਰਾਗ ਕੀਰਤਨ ਦਰਬਾਰ ਵਾਸਤੇ $500 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਕਰਦੇ ਸੇਵਕ ਗੌਰਵ ਵਿਰਕ ਜੀ ਬੀਬੀ ਸ਼ਿਵੰਗੀ ਜੀ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਮਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ। ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਿਆਂ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਕਰਨਾ ਨਿਧਾਵੇ ਧਾਏ, ਸਭ ਥਾਈਂ ਹੋਣਾ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਣਾ ਸਹਾਏ। ਦਸਾਂ ਪਾਤਸ਼ਾਹਾਂ ਕੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ, ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਸੁਹਿਲੇ ਸਾਹਿਬ ਜੀ ਕੇ ਪਾਠ ਹੋਏ, ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ, ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਓ। ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ, ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ, ਦਿਨ ਸੁੱਖ ਨਾਲ ਬਤੀਤ ਹੋਇਆ, ਰਾਤਰੀ ਆਈ, ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅਖਰਵਾਦ ਘਾਟ ਪੜਿਆ ਪੁੱਛ ਕੇ ਮਾਫ਼ ਕਰਨਾ। ਸਰਬਤ ਦੇ ਕਾਜ ਰਾਸ ਕਰਨੇ, ਸਹੀ ਸੰਤ ਪਿਆਰੇ ਮੇਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

कमल वस नानक एक कर अर्दास विसरन।

ਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸੁਕਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੁ ਕੈ ਜਨਮ ਮਰਨ ਹੋਵੈ ਸਿਫਤ ਖਸਮਦਿ ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦਿਸੈ ਹੈ, ਤਿੰਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਚਿਤ ਛੂਟੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਪਾਵਨ ਤਖਤਾਂ 'ਤੇ ਸੁਭਾਇਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਪਾਵਨ ਪਵਿੱਤਰ ਅੱਜ ਦੇ ਦਰਗਾਹੀ ਸ੍ਰੀ ਮੁਖਵਾਖ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸੂਹੀ ਰਾਗ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਗ 747 ਅਤੇ 48 ਉੱਪਰ ਸੁਭਾਇਮਾਨ ਹੈ। ਅੱਜ ਬਖਸ਼ਿਸ਼ ਰੂਪ ਵਿੱਚ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਇਹ ਪਾਵਨ ਸ਼ਬਦ ਵਿੱਚ ਗੁਰਦੇਵ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਹਰ ਮਨੁੱਖ ਧਰਮ ਦੇ ਕਰਮਾਂ ਵਿੱਚ ਪ੍ਰਵਿਰਤ ਰਹਿੰਦਾ ਹੈ, ਇਸ ਆਸ ਨਾਲ, ਇਸ ਉਮੀਦ ਨਾਲ ਕਿ ਮੈਂ ਜੇ ਧਾਰਮਿਕ ਕਰਮ ਕਰਾਂਗਾ ਤਾਂ ਧਰਮੀ ਹੋ ਜਾਵਾਂਗਾ। ਪਰ ਜੇ ਉਹ ਕਰਮ ਕਰਦਿਆਂ ਅੰਦਰ ਪ੍ਰੀਤ ਪੈਦਾ ਨਹੀਂ ਹੁੰਦੀ, ਅੰਦਰ ਪਰਮੇਸ਼ੁਰ ਪ੍ਰਤੀ ਲਗਾਵ ਪੈਦਾ ਨਹੀਂ ਹੁੰਦਾ, ਅੰਦਰ ਦੀ ਬਿਰਤੀ ਤਬਦੀਲ ਨਹੀਂ ਹੁੰਦੀ, ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਧਰਮ ਦੇ ਕੀਤੇ ਜਾਣ ਵਾਲੇ ਸਾਰੇ ਕਰਮ ਉਹ ਪਾਖੰਡ ਰੂਪ ਹੀ ਫਿਰ ਹੋ ਜਾਂਦੇ ਨੇ। ਉਸ ਕਰਮਾਂ ਦੇ ਨਾਲ ਕੋਈ ਵੀ ਜੀਵ ਜਮਾਂ ਦੀ ਮਾਰ ਤੋਂ, ਜਮਾਂ ਦੀ ਪਕੜ ਤੋਂ ਬਚ ਨਹੀਂ ਸਕਦਾ। ਜੋ ਕਰਮ ਕੇਵਲ ਬਾਹਰੀ ਤੌਰ 'ਤੇ ਪਾਖੰਡ ਰੂਪ ਵਿੱਚ, ਵਿਖਾਵੇ ਦੇ ਰੂਪ ਵਿੱਚ ਕੀਤੇ ਜਾਂਦੇ ਨੇ, ਉਹ ਕਰਮ ਮਨੁੱਖ ਨੂੰ ਜਮਾਂ ਦੀ ਮਾਰ ਤੋਂ ਬਚਾ ਨਹੀਂ ਸਕਦੇ। ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਨਿਰਵਾਣ ਕੀਰਤੀ, ਉਸ ਕਰਤੇ ਦੀ ਵਡਿਆਈ ਜੋ ਵੀ ਹਿਰਦੇ ਤੋਂ ਕਰਦਾ ਹੈ, ਉਹ ਸੰਤ ਜਨਾਂ ਦੇ ਬਚਨ ਮੰਨ ਕੇ, ਗੁਰੂ ਦੇ ਬਚਨ ਮੰਨ ਕੇ, ਗੁਰੂ ਵਾਲਾ ਬਣ ਕੇ, ਗੁਰੂ ਦੀ ਕਿਰਪਾ ਦੇ ਨਾਲ ਉਹੀ ਜੀਵ ਭਵ ਸਾਗਰ ਤੋਂ ਪਾਰ ਹੁੰਦਾ ਹੈ। ਉਹ ਭਾਵੇਂ ਫਿਰ ਕਿਸੇ ਵੀ ਜੀਵਨ ਦੇ ਕਿਸੇ ਵੀ ਪੜਾਅ ਵਿੱਚ ਹੋਵੇ, ਜੀਵਨ ਦੇ ਕਿਸੇ ਵੀ ਖਿੱਤੇ ਵਿੱਚ, ਧਰਤੀ ਦੇ ਕਿਸੇ ਵੀ ਖਿੱਤੇ ਵਿੱਚ ਹੋਵੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚਹੁ ਵਰਨਾ ਕੋ ਸਾਜਾ, ਭਾਵ ਸੰਸਾਰ ਦੇ ਮੰਨੇ ਜਾਣ ਵਾਲੇ ਵਰਨ ਵੰਡਾਂ ਵਿੱਚੋਂ ਕਿਸੇ ਵੀ ਵਰਨ ਦਾ ਹੋਵੇ, ਵਾਹਿਗੁਰੂ ਦੇ ਨਾਮ ਦੀ ਕੀਰਤੀ ਸਭ ਲਈ ਸਾਂਝੀ ਹੈ। ਕੋਈ ਵੀ ਜਪ ਸਕਦਾ ਹੈ, ਕੋਈ ਵੀ ਅਰਾਧ ਸਕਦਾ ਹੈ, ਉਹ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਅੰਮ੍ਰਿਤ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਪਾਂ ਹੁਣ ਜੁੜਨਾ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਆਇਓ ਨਾਨਕ ਕੇ ਪ੍ਰਭ ਸਾਥੋ ਅਸ਼ਟਪਦੀ ਜੇ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਮਹਿ ਉਧਾਰੀ ਅਨਿਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ

ਦੇਵ ਹਰਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੂੰ ਮੈਂ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤ ਨੀਤ ਹੇ ਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਦ ਪ੍ਰਭ ਕੀ ਦਿਸ਼ਟ ਮਾਂ ਸੁਖ ਹੋਏ ਹਰ ਸੁਭਾਵੈ ਬਿਰਲਾ ਹੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੀ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਵ ਸਾਧ ਕੈ ਸੰਗ ਭਰੀ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਤਿਮ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੇ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੈ ਜੀ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਵਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਿਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਵਰੈ ਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀ ਛਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁੱਖਾ ਹੋਵਤ ਨਾਸੁ ਨਾਨਕ ਨਾਮ ਜਪੋ ਗੁਣ ਤਾਸੁ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨੇ ਤਰੀ ਸੁਆਉ ਨੇਤਰੋ ਫੇਗ ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਇੱਕ ਵਾਰ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੁਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਟ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰੁ ਕਛ ਨ ਦ੍ਰਿਸ਼ਟਿਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈਰ ਵਿਰੋਧ ਕੇ ਸੰਕ ਮਾਤ ਜਬ ਇਸਕਾ ਵਰਣ ਚਿੰਨ ਨਾ ਜਾਪਤ ਤਬ ਹਰਕ ਸੋ ਕਉ ਕਿਸੈ ਵਿਆਪਤ ਜਬ ਆਪਣਾ ਪਾਪ ਪਾਰ ਬ੍ਰਹਮ ਤਬ ਮੂਹ ਕਾਕ ਸੋਵਤ ਪਰਮ ਆਪਨ ਖੇਲਾ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਇਕ ਹੈ ਹਰਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸਕਤ ਕਹੋ ਕਿ ਚਠਾਏ ਜਬ ਆਪ ਹੈ ਆਪ ਆਪਣੀ ਜੋ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲਤਾਪ ਕਰਨੇ ਹਾਰ ਨਾਨਕ ਠਾਕੁਰ ਗਮ ਅਪਾਰ ਅਵਿਨਾਸੀ ਸੁਖਾ ਪਨਾਸਨ ਤੈ ਜਨਮ ਮਰਨ ਕੋ ਕਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਚਮਕੀ ਤਰਾਸ ਕਹੋ ਕਿ ਸੋਏ ਜਬ ਵਿਗਤ ਗੋਚਰ ਪ੍ਰਵੇਕਾ ਤਬ ਚਿਤ੍ਰ ਗੋਚ ਕਿਛ ਪੁੱਛ ਤਲੇਖਾ ਜਬ ਨਾਥ ਨਿਰੰਜਨ ਗੋਚਰ ਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣਾ ਪਾਪੀ ਚਰਜਾ ਨਾਨਕ ਆਪਣ ਰੂਪਾ ਪਿਉ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੌਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੁਭ ਆਪਣ ਸੰਗ ਬਣਾਈ ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੈ ਪ੍ਰਵੀ ਤੈ ਬੇਦ ਕਤੇਬ ਕਾ ਕੋਚੀ ਜਬ ਆਪਣਾ ਪਾਪ ਪ੍ਰਧਾਰੈ ਤੋ ਸਗਨ ਅਪਸਗਨ ਕਾ ਵਿਚਾਰ ਹੈ ਜੇ ਆਪਣੂ ਚਾਪਨ ਆਪਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਅਚਲ ਅਛੇਦ ਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
ਆਪਸ ਕਹੋ ਆਪਹਿ ਆਦੇਸ਼, ਤਿਉ ਗੁਣ ਕਾ ਨਾਹੀ ਪਰਵੇਸ਼। ਜੈ ਕੈ ਇਕ ਭਗਵੰਤਾ, ਤੈ ਕੌਣ ਚਿੰਤ ਕਿਸ ਲਾਗੈ ਚਿੰਤਾ। ਜੇ ਆਪਣ ਆਪ ਆਪ ਤਿਆਰਾ, ਤੈ ਕੌਣ ਕਥੈ ਕੌਣ ਸੁਣੈ ਹਾਰਾ। ਬਹੁ ਬਿਆ ਤੂਚ ਤੇ ਉੱਚਾ, ਨਾਨਕ ਆਪਸ ਕੋ ਆਪੈ ਪਹੁੰਚਾ। ਜਿਆ ਪ੍ਰਚਿਉ ਪ੍ਰਪੰਚਕਾਰ, ਤਿਉ ਗੁਣ ਮੈਂ ਤਿੰਨੋ ਵਿਸਥਾਰ। ਪਾਪ ਉਨਤੈ ਭਈ ਕਹਾਵਤ, ਕਉ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਪੈ ਭਾਰ। ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ, ਕਿਉ ਬਖਿਆਨ ਆਪਨ ਖੇਲ ਆਪ ਕਰ ਦੇਖੈ। ਖੋਲ ਸੰਕੋਚੈ ਤੋ ਨਾਨਕ ਏਕੈ। ਜੈ ਅਭਿਗਤ ਭਗਤ ਹੈ ਆਪ, ਜੈ ਪਸਰੈ ਪਸਾਰ ਸੰਤ ਪ੍ਰਤਾਪ। ਦੁਖ ਪਾ ਕਾਪੇ ਧਨੀ ਉਨਕੀ ਸੋਭਾ ਨੂੰ ਬਨੀ। ਆਪੈ ਕੌਤਕ ਰਹਿ ਨੰਦ ਚੋਜ, ਆਪੈ ਰਸ ਭੋਗ ਨਿਰਜੋਗ। ਜਿਸ ਭਾਵੇ ਦਿਸ ਆਪਣ ਨਾ ਲਾਵੈ, ਜਿਸ ਭਾਵੇ ਦਿਸ ਖੇਲ ਖਿਲਾਵੈ। ਬੇਸ ਮਾਰਤ ਆਗੰਤੈ ਤੋਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਰੂਪ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ। ਨਾਨਕ ਇੱਕੋ ਪਸਰਿਆ, ਦੂਜਾ ਕਹਿ ਦਿਸਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਲ। ਆਪੈ ਕਾ ਵਿਸਤਾਰ, ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਆਪਣੇ ਭਾਣੇ ਲਈ ਸਮਾਏ, ਤੁਮ ਤੇ ਭਿ ਨਹੀਂ ਕਿਛ ਹੋਏ। ਆਪਣ ਸੋ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ। ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ। ਨਾਨਕ ਸਗ ਸ੍ਰਿਸ਼ਟ ਕਾ ਜੀਤਾ, ਜੀ ਜੰਤਰ ਸਭਤਾ ਕਹਿ ਹਾਰ। ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨ ਮਾਰੈ। ਸੋ ਮੂਆ ਜਿਸ ਮਨੁ ਵਿਸਾਰੈ, ਤਿਸ ਤਾ ਜਬਰ ਕਹਾ ਕੋ ਜਾਏ। ਸਭ ਸਿਰੇਖ ਨਿਰੰਜਨ ਰਾਏ, ਜੀ ਕੀ ਜੁਗ ਜਾ ਕੈ ਸਭਾਤ। ਅੰਤਰ ਬਾਹਰ ਜਾਨੋ ਸਾਥ, ਗੁਣ ਨਿਦਾਨ ਬੇਅੰਤ ਪਾਰ। ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਰਹੇ ਦਿਆਲ। ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੈ ਆਪ। ਅੰਤਰ ਜਾਮੀ ਰਿਹੋ ਬਿਆ, ਪ੍ਰਤਪਾਲੈ ਜੀਅਨ ਬਹੁ ਭਾਤ। ਜੋ ਜੋ ਰਚਿਓ ਸੁ ਤਿਸੈ ਧਿਆਤ, ਜਿਸ ਭਾਵੈ ਤਿਸ ਲੈ ਮਿਲਾਏ। ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ। ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਇੱਕੈ ਨਾਏ। ਤਿਸ ਕੀ ਆਸਨ ਬਿਰਥੀ ਜਾਏ, ਸੇਵਕ ਕਉ ਸੇਵਾ ਬਣਿਆਏ। ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ। ਜਾ ਤੈ ਮਨ ਵਸਿਆ ਨਿਰੰਕਾਰ, ਬੰਧਨ ਤੋੜ ਭੈ ਨਿਰਵੈਰ। ਆਨ ਦਿਨ ਪੂਜੈ ਗੁਰ ਕੇ ਪੈਰੇ, ਲੋਕ ਸੁਖੇ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭਿਆ ਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ। ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ। ਦੁਰਲਭ ਦੇਵਤਾ ਕਰੋ ਉਧਾਰ, ਅੰਮ੍ਰਿਤ ਬਚਨ ਰਖੇ ਗੁਣ ਗਾਓ। ਪ੍ਰਾਨ ਤਰਨ ਕਾ ਹੈ ਸੁਭਾਵ, ਆਠ ਪਹਿਰ ਪ੍ਰਭੇਖੋ ਨੇਰਾ। ਮਿਟੈ ਗਿਆਨ ਵਿਨਸੈ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵੋ। ਮਨ ਇੱਛੇ ਨਾਨਕ ਫਲ ਪਾਵੋ, ਹਲਤ ਫਲਤ ਦੁਇਲੇ ਹੋ ਸਵਾਰ। ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦਿਖਿਆ। ਜਿਸ ਮਨ ਵਸੈ ਤੇ ਸਾਚ ਪ੍ਰੀਖਿਆ, ਮੰਤ ਨਾਮ ਜਪੋ ਲਿਵਲਾਏ। ਦੂ ਦਰਦ ਮਨ ਤੇ ਪਹੁੰਚਾਏ, ਸੱਚ ਵਾਪਾਰ ਕਰੋ ਵਾਪਾਰੀ। ਦਰਗਹਿ ਨਿਭੈ ਖਿਪ ਤੁਮਾਰੀ, ਇਕਾ ਟੇਕ ਰੱਖੋ ਮਨ ਵਾਹੇ। ਨਾਨਕ ਬਹੁਰ ਨਾਇਆ ਵਹਿ ਜਾ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਇ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨ ਪਹੁੰਚਨਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ, ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ। ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਤ ਨਿਹਾਲ। ਤਾਕੈ ਨਿਕਟ ਨਿਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ। ਸਾਧ ਸੰਗ ਨਾਨਕ ਹਰ ਧਿਆਇਆ, ਸਲੋ ਗਿਆਨ ਅੰਜਨ ਗੁਰੂ ਦੀਆ। ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ। ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮੱਗਰੀ ਇੱਕ ਸਕਟ ਮਾਹੀ। ਅਨਿਕ ਰੰਗ ਨਾਨਾ ਦ੍ਰਿਸ਼ਟਾ ਹੈ, ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ। ਦੇਹੀ ਮੈਂ ਇਸਕਾ ਬਿਸਰਾਮ, ਸੁਨ ਸਮਾਦ ਅਨਹਤ ਤੈਨਾਤ। ਕਹਿ ਨ ਜਾਈ ਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ। ਨਾਨਕ ਤਿਸ ਜਨ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ। ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੀ ਆਕਾਸ ਪਿਆਲ। ਸਰਵ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ। ਜੈ ਸ੍ਰੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈ ਸੁੰਤਰ ਮਾਹੇ। ਚਾਰ ਕੁੰਟ ਦੈ ਦਿਸੇ ਸਮਾਹੇ, ਤਿਸ ਤੇ ਭਿ ਨਹੀਂ ਕੋਠਾਉ। ਗੁਰ ਪ੍ਰਸਾਦ ਨਾਨਕ ਸੁਖ ਪਾਉ, ਵੇਦ ਪ੍ਰਾਣ ਸਿਮਰਤ ਮੈਂ ਦੇਖ। ਸਸਿਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ। ਆਪ ਡੋਲ ਨਾ ਕਬੂ ਡੋਲੈ, ਸਰਬ ਕਲਾ ਕਰਕੇ ਲੈ ਖੇਲ। ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ। ਧਾਰਿਓ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ। ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਫਿਕਰ ਸਭ ਬ੍ਰਹਮ।
संत जना कै हृदय सब धर्म, संत जना सुने सुब बचन, सर्व व्यापी राम संग्रचन, जिन जाता तिस किए रहत, सत बचन साधु सब कहत, जो जो हुई सोई सुख माने, करन करावन हार प्रभ जाने, अंतर बसे बाहर पियो ही, नानक दर्शन देख संभोही, आप सत किया सब सत, तिस प्रभ ते सगली उत्पत, तिस भावै ता करे विस्थार, तिस भावै ते एकंकार, निकला लखी न जाए, जिस भावै तिस लय मिलाए, कवन निकट कवन कहिए दूर, आपे आप आप भरपूर, अंतर गज साप जनाए, नानक तिस जन आप बुझाए, सर्व भूता अवतारा, सर्व नैना पेखनहारा, सगल समग्री जा का तना, अपन जसा पी सुना, आवन जाने खेल बनाया, आज्ञाकारी किन्नी माया, सब कह मद अलिप तो रहे, जो किच कहना सो आपे कह, आज्ञा आवे आज्ञा जाए, नानक जा पावै तां ले समाए, इस्ते हुए सुना ही बुरा, पूरे कहो किने कछ करा, आप भला कर तू तत्नी की, आपे जाने अपने जी की, आप साजधारी सब साचूत पोत अपन संग्राज, ताकि गत मित कही ना जाए, दूसर हुए ता सो जी पाए, तिसका किया सब परवान, गुरु प्रसाद नानक क्यों जान, जो जाने तिसदा सुख हुए, आप मिलाए लय प्रभ सोए, धनवंत कुलवंत पतवंत, जीवन मुख जिस हृदय भगवंत, धन धन धन जन आया, जिस प्रसाद सब जगत राया, जन आवन कह है सुआऊ, जन कह संग चित आवै नाउ, आप मुक्त मुक्त करे संसार, नानक तिस जन को सदा नमस्कार, श्लोक पूरा प्रभ आराध्या, पूरा जाका नाऊ, नानक पूरा पाया, पूरे के गुण गावस्त पदे, पूरे गुर का सुनो उपदेश, पार ब्रह्म निकट कर पेत, सा सा सिमरो गोबिंद, मन अंतर की उतरे चिंद, आस नित्या गो तरंग, संत जना की धूर मन मांग, आप छोड़ बेनती करहो, सा संग गगन सागर तरहो, हर तन के पर लेहो भंडार, नानक गुरु पूरे नमस्कार, खेम कुशल सहज आनंद, सा संग पज परमानंद, नरक निवार उधारो जीव, गुण गोविंद अमृत रस पियो, चित चित वो नारायण एक, एक रूप जाके रंग अनेक, गोपाल दामोदर दीन दयाल, दुख पंजन पूरन कृपाल, सिमर सिमर नाम बारंबार, नानक जी का है आधार, उत्तम श्लोक साध के वचन, अमलीक लाल हिरतन, सुनत कमावत होत उधार, आप तरह लोक कै निष्ठार, सफल जीवन सफलता का संग, चाकै मन लागा हर रंग, जय जय शब्द अनाहत वाजै, सुन सुन अंत करे प्रभु गाजै, प्रगटे गोपाल महंत कै माथे, नानक कुदरे तिन कै साथे, शरण जोग सुन शरण आए, कर कृपा प्रभा मिलाए, मिट गए बैर भय सबरेन, समृत नाम साध संग लैन, सो प्रसन्न भय गुरुदेव, पूर्ण होए सेवक की सेवाल, जंजाल विकार ते रहते, राम नाम सुन रस न कहते, कर प्रसाद दया प्रवतारी, नानक निभि खेप हमारी, प्रभ की उस्तत करो संत मी, सावधान एकाग्र चीत, सुखमनी सहज गोविंद गुण नाम, जिस मन बसै सुहोत निदान, सर्व इच्छा ता की पूर्ण होए, प्रधान पुरख प्रगट सब लोए, सब त्युज पाए स्थान, बहुर न हो गया बन जान, हर तन खाड़ चले जन सोए, नानक जिसै प्राप्त होए, खेम शांत रिद नव निद बुद्ध ज्ञान सर्व तय सिद्ध, विद्या तप योग प्रभ ध्यान ज्ञान श्रेष्ठ उत्तम स्नान, चार पदार्थ कमल प्रगास, सब कहमत सगल ते उदास, सुंदर चतुर तत का बेता, समदर्शी एक दृष्टिता, ए फल तिस जन कै मुख भने, गुरु नानक नाम बचन मन सुने, एहो निदान जपै मन कोय, सब युग में ताकी गत होय, गुण गोविंद नाम तुन बाणी, सिमरत शास्त्र वेद बखाणी, सगल मतांत केवल हर नाम, गोविंद भगत कै मन विश्राम, कोट अपराध साध संग मिटै, संत कृपा ते जम ते छुटै, जा कै मस्त करम प्रपाए, साध सर नानक ते आए, जिस मन बसै सुने लाए प्रीत, तिस दिन आवै हर प्रवचीत, जन्म मरण ताका दुख निवारै, दुलभ देहे तत्काल उधारै, निर्मल शोभा अमृता की बानी, एक नाम मन माहि सुमानी, दुख रोग बिन

ਨਾਮ ਸੁਖਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਾ ਹੈ ਸਿੱਧ ਪੀਰ ਸੁਰਨਾਥ ਸੁਣਾ ਹੈ ਧਰਤ ਧਵਲ ਆਕਾਸ਼ ਸੁਣਾ ਹੈ ਦੀਪ ਲੋ ਪਾਤਾਲ ਸੁਣਾ ਹੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਈਸਰ ਬਰਮਾ ਇੰਦ ਸੁਣਾ ਹੈ ਮੁਖ ਸਾਲਾ ਹਨੁਮੰਦ ਸੁਣਾ ਹੈ ਜੋਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਸਤ ਸੰਤੋਖ ਗਿਆਨ ਸੁਣਾ ਹੈ ਅੜਸਠ ਕਾ ਇਸ਼ਨਾਨ ਸੁਣਾ ਹੈ ਪੜ ਪੜ ਪਾਵੈ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼
ਸੁਣਾ ਹੈ ਸਾਰਾ ਗੁਣਾ ਕੇ ਗਾਹ ਸੁਣਾ ਹੈ ਸੇਖ ਪੀਰ ਪਾਤ ਸਾਹੋ ਸੁਣਾ ਹੈ ਅੰਧੇ ਪਾਵੈ ਰਾਹੋ ਸੁਣਾ ਹੈ ਹਾਥ ਹੋਵੈ ਅਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗ ਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਪ੍ਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦੱਤ ਦਾਨ
जे को पावे तिल का मान सुनिया मनिया मन कीता पाओ अंतरगत तीरथ मल नाओ सब गुण तेरे मैं नाही कोए विण गुण कीते भगत न होए स्वस्त आथ बाणी ब्रह्माओ सत सुहाण सदा मन चाओ कवण सो वेला वक्त कवण कवण थित कवण वार कवण से रुति माह कवण जित होआ आकार वेल न पाइया पंडती जे होवै लेख पुराण वक्त न पायो कादिया जे लेखन लेख कुराण थित वार न जोगी जाने रुत माह न कोई जा करता सिरठी खौ साजे आपे जाने सोई केव कर आखा केव सालाही क्यों वरने केव जाना नानक आखण सब को आखै एक दू एक सियाणा वड़ा साहिब वड़ी नाई कीता जाका होवै नानक जे को आपौ जाने अगै गया ना सो है पाताला पाताल लख आगासा आगास ओड़क ओड़क भाल थके वेद कहन एक वात सहस अठारह कहन कतेबा असुलु एक तात लिखा होए ता लिखी है लिखै होए विनाश नानक वड़ा आखी है आपे जाने आप सलाही सलाही इति सूरत न पाईया नदियां अतै वाह पवै समुंद ना जानी है समुंद साह सुल्तान गिरहा सेती माल तन कीड़ी तुल न होवनी जे तिस मन होना भी सर है अंत न सिखती कहन न अंत अंत न करण देण न अंत अंत न वेखण सुन न अंत अंत न जापै क्या मन मंत अंत न जापै कीता आकार अंत न जापै पारावार अंत कारण केते बिल लाहे ताके अंत न पाए जाहे एहो अंत न जाने कोए बहुता कहिए बहुता होए वड़ा साहिब ऊंचा थाओ ऊंचे ऊपर ऊंचा नाओ इवड़ ऊंचा हो वै कोए तिस ऊंचे कौ जाने सोए जेवड़ आप जाने आप नानक नदरी करमी दात बहुता कर्म लिखिया ना जाए वड़ा दाता तिल ना तमाए किते मंगै जोद अपार कितिया गणत नहीं विचार किते खप तुट है बेकार किते लै लै मुकर पाहे किते मूर्ख खाही खाहे कितिया दुख भूख सद मार ए पे दात तेरी दातार बंद खलासी भाणै होए होर आख ना सकै कोए जे को खाए को आखण पाए ओह जाणै जेतिया मुहे खाए आपे जाणै आपे दे आखै है से पे केई के जिसनु बख्शे सिफत सलाह नानक पात साही पात साहो अमुल गुण अमुल व्यापार अमुल व्यापारिये अमुल भंडार अमुल आवह अमुल लै जाहे अमुल पाए अमुला समाहे अमुल धर्म अमुल दीबाण अमुल तुल अमुल परवान अमुल बखसीस अमुल निशान अमुल करम अमुल फुरमान अमुलो अमुल आखिया न जाए आख आख रहे लिवलाए आखै वेद पाठ पुराण आखै पढ़े करहै वख्याण आखै बरमे आखै इंद आखै गोपी तै गोविंद आखै ईसर आखै सिद्ध आखै किते किते बुद्ध आखै दानव आखै देव आखै सुर नर मुन जन सेव केते आखै आखण पाहि केते कह कह उठ उठ जाहि इते किते होर करे ता आख ना सकहै केई के जेवड़ भावै तेवड़ होए नानक जाणै साचा सोए जे को आखै बोल विगाड़ ता लिखिया सिर गावारा गावार सो दर केहा सो घर केहा जित बहै सर्ब संभाले वाजे नाद अनेक असंखा किते वावण हारे केते राग परि स्यों कहियन केते गावण हारे गावै तुहनो पौन पाणी बैसंत्र गावै राजा धर्म दुआरे गावै चित गुप्त लिख जाने लिख लिख धर्म विचारे गावै ईसर बर्मा देवी सोहन सदा सवारे गावै इंद इंदासन बैठे देवत्या दर नाले गावै सिद्ध समाधि अंदर गावन साध विचारे गावन जति सती संतोखी गावह वीर करारे
गावन पंडित पढ़न रखीसर जुग जुग वेदानाले गावह मोहनिया मन मोहन सुरगा माश पयाले गावन रतन उपाय तेरे आठ साठ तीर्थ नाले गावह जोध महाबल सूरा गावह खानी चारे गावह खंड मंडल वर भंडा कर कर रखे तारे सही तुदनो गावह जो तुद पावन रते तेरे भगत रसाले होर केते गावन से मैं चेतना आवन नानक क्या विचारी सोई सोई सदा सच साहिब साचा साची नाई है पी होसी जाए ना जासी रचना जे न रचाई रंगी रंगी भाती कर कर जिनसी माया जिन उपाई कर कर वेखै कीता अपना जिव तिस दी वडियाई जो तिस भावै सोई करसी हुक्म ना करना जाई सुपात साहो साहा पात साहिब नानक रहन रजाई मुंदा संतोख सरम पात झोली ध्यान की करहै बेभूत थिंथा काल कुआरी काया जुगत डंडा प्रतीत आई पंथी सगल जमाती मन जीतै जग जीत आदेश तिसै आदेश आद अनिल अनाद अनाहत जुग जुग एको वेश भुगत ज्ञान दया भंडारण घट घट वाजह नाद आप नाथ नाथी सब जाकी रिद सिद्ध अवरा साध संजोग विजोग दोए कार चलावह लिखिया वह भाग आदेश तिसै आदेश आद अनिल अनाद अनाहत जुग जुग एको वेश एका माई जुगत व्याई तीन चेले प्रवान एक संसारी एक भंडारी एक लाए दीबान जिव ते सुभावै तिव चलावै जिव हुवै फुरमान ओ वेखै ओना नजर न आवै बहुता एहो वेडाण आदेश तिसै आदेश आद अनिल अनाद अनाहत जुग जुग एको वेश आसन लोए लोए भंडार जो किश पाया सो एका वार कर कर वेखै सिरजनहार नानक सच्चे की साची कार आदेश तिसै आदेश आद अनिल अनाद अनाहत जुग जुग एको वेश एक दूजी बहो लख हुए लख हु वह लख वीस लख लख गेड़ा आखी है एक नाम जगदीश ए तराह पत पवड़िया चढ़िया हुए कीस सुन गला आकाश की कीटा आई रीस नानक नदरी पाईऐ कूड़ी कूड़ै ठीस आखण जोर चुपै नह जोर जोर ना मंगण देन ना जोर जोर ना जीवन मरण नह जोर जोर ना राजमाल मन सोर जोर ना सुरति ज्ञान विचार जोर ना जुगती छुटै संसार जिस हाथ जोर कर वेखै सोए नानक उत्तम नीच ना कोए राती रुती थिति वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच प्रवान नदरी कर्म पवै निशान कच पकाई उथै पाए नानक गया जापै जाए धर्म खंड का एहो धर्म ज्ञान खंड का अखो कर्म केते पवन पाणी वै संतर केते कान महेश केते बरमे घाट घड़िया रूप रंग के वेश केतिया कर्म भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खाणी केतिया बाणी केते पात निरिंद केतिया सुरति सेवक केते नानक अंत ना अंत ज्ञान खंड में ज्ञान प्रचंड तिथै नाद बिनोद कोड आनंद सरम खंड की बाणी रूप तिथै घाड़त घड़िया बहुत अनूप ताकियां गल्लां कथियां ना जाहे जे को कहै
ਪਿਛੈ ਪਛਤਾਏ। ਤਿੱਥੈ ਘੜੀਐ ਸੂਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ।

ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਾਰੋ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਾਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਦ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰ ਉਹੋ ਜਿਨ ਕਾ ਮੋਹ ਤੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵਏ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਏ, ਆਵ ਉਹ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਕਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿੱਟ ਹੋ, ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਉਣ ਆਏ, ਆਖੈ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
ਪਾਇਆ ਅੰਮ੍ਰਿਤ, ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਕ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲਹੁ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਪਿਤੈ ਸੰਜਮ ਰਹੇ ਕਰਮ ਕਮਾਏ, ਸਹਿਸੈ ਜੀਓ ਮਲੀਣ ਹੈ ਕਿਰਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜੀ ਉਹ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨ ਮਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨ ਮਜੂਐ ਹਾਰਿਆ, ਜੀ ਉਹ ਨਿਰਮਲ ਬਾਰਹੁ ਨਿਰਮਲ, ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨ ਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੈ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਉਣੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ, ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ,
शब्द से ती मन मिलिया सचे लाया पाओ आपे हीरा रतन आपे जिसनु दे बुझाए कहे नानक शब्द रतन है हीरा जित जड़ाओ सेव साकत आप उपाय कह करता आपे हुक्म वरताए आप वेखाए गुरमुख किसे बुझाए तोड़े बंधन होवे मुक्त शब्द मन वसाए गुरमुख जिसनु आप करे सो होवे एक सस्यो लिवलाए कहे नानक आप करता आपे हुक्म बुझाए सिमरत शास्त्र पुन पाप विचार दे ततै सार ना जानी ततै सार ना जानी गुरु बाजों ततै सार ना जानी तिहि गुणी संसार भ्रम सुता सुतिया रैण विहानी गुर कृपा ते से जन जागे जिना हर मन वसया बोलह अमृत बाणी कहे नानक सो तत पाए जिसनु अन दिन हर लिव लागे जागत रैण विहानी माता के उदर मैं प्रतपाल करे सो क्यों मनहो विसारी है मनहो क्यों विसारी है ए वड़दाता जे अगन मैं आहार पहुँचावे ओसनो किहो पोहे न सकी जे सुनाओ अपनी लेव लावे अपनी लेव आपे लाए गुरुमुख सदा संभाली है कहे नानक ए वड़दाता सो क्यों मनहो विसारी है जैसी अगन उदर मैं तैसी बाहर माया माया अगन सब इको जेही करता खेल रचाया जातिस भाणा ता जमया परवार भला पाया लिव छुड़की लगी तृष्णा माया अमर वरताया ए माया जित हर विसरै मोह उपजै भाउ दूजा लाया कहे नानक गुर प्रसादी जिना लिव लागी तिनी विचे माया पाया हर आप अमुलक है मूल न पाया जाए मूल न पाया जाए किसे विट हो रहे लोक विल लाए ऐसा सतगुर जे मिले किसनो सिर सौंपी है विचों आप जाए जिसदा जियो तिस मिल रहा है हर वसै मन आए हर आप अमुलक है भाग तिना के नानका जिन हर पल्लै पाए हर रास मेरी मन वण जारा हर रास मेरी मन वण जारा सतगुरु ते रास जानी हर हर नित जपेओ जियो लाहा खटे हो दिहाड़ी एहो धन तिना मिलिया जिन हर आपे पाणा कहे नानक हर रास मेरी मन होआ वण जारा ए रसना तू आन रास राच रही तेरी प्यास न जाए प्यास न जाए होरत कितै जेचर हर रस पल्लै न पाए हर रस पाए पल्लै पीए हर रस बहुड़ न तृष्ण लागे आए एहो हर रस करमी पाईए सतगुर मिलै जिस आए कहे नानक होर आन रस सब विसरे जा हर वसै मन आए ए शरीरा मेरेया हर तुम मह जोत रखी तातु जग मह आया हर जोत रखी तुद विच तातु जग मह आया हर आपे माता आपे पिता जिन जियो उपाय जगत दिखाया गुर प्रसादी बुझिया ता चलत होवा चलत नदरी आया कहे नानक सृष्ट का मूल रचिया जोत राखी तातु जग मह आया मन चाओ भया प्रभ आगम सुनया हर मंगल गाओ सखी गृहो मंदर बनया हर गाओ मंगल नित सखिए सोग दुख न व्यापाए गुर चरण लागे दिन सपागे अपना पिर जापए अनहत बाणी गुर शब्द जानी हर नाम हर रस भोगो कहे नानक प्रभ आप मिलया करण कारण जोगो ए शरीरा मेरिया इस जग मह आए कह क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचिया सो हर मन ना वसाया गुर प्रसादी हर मन वसया पूर्व लिखिया पाया कहे नानक एहो शरीर परवान हुआ जिन सतगुर स्यों चित लाया ए नेत्र हो मेरे हो हर तुम मैं जोत धरी हर बिन अवर ना देखो हो कोई हर बिन अवर ना देखो हो कोई नदरी हर निहालिया एहो वेस संसार तुम देख दे एहो हर का रूप है हर रूप नदरी आया गुर प्रसादी बुझिया जा वेखा हर एको है हर बिन अवर ना कोई
कहे नानक ई नेत्र आंद से सतगुरु मिले ऐ देव दृष्ट होई। ए सरवण हो मेरे हो सचै सुनने नू पठाए, सचै सुनने नू पठाए श्रीर लाए सुनो सत बाणी। जित सुनी मन तन हरिया हुआ, रसना रास सुमाणी सच अलख वेड़ाणी। ताकि गत कही ना जाए कहे नानक अमृत नाम सुनो पवित्र हो वाह सचै सुनने नू पठाए। हर जियो गुफा अंदर रख कै वाजा पवन वजाया, वजाया वाजा पौन नौ द्वारे पर घट किए दसवां गुप्त रखाया। गुरुद्वारे लाए पावनी इतना दसवां द्वार दिखाया, तह अनेक रूप नाउ नावने तो तिसदा अंत ना जाई पाया। कहे नानक हर प्यार है जियो गुफा अंदर रख कै वाजा पवन वजाया। इहो साचा सोहेला साचै कर गावो, गावो तां सोहेला कर साचै जिथे सदा सच त्यावहे। सचो त्यावै जा तुद पावै गुरमुख जिना बुझावहे। इहो सच सबना का खसम है जिस बख्शे सो जन पावहे। कहे नानक सच सोहेला सचै कर गावहे। आनंद सुनो वड भागी हो सगल मनोरथ पूरे, पार ब्रह्म प्रभ पाया उतरे सगल विसूरे। दुख रोग संताप उतरे सुने सच्ची बाणी, संत साजन पहे सरसे पूरे गुरते जानी। सुनते पुनीत कहते पवित सतगुरु रहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਸੋ ਆਗਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ

ਸ੍ਰੀ ਵਾਹਿਗੁਰੂ ਸਾਹਿਬ ਜੀ ਰੱਖੋ ਆਪਣੇ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ

0: ਸੁਭਾਅ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾ

ਨਾਨਕ ਜਨ ਤੂੰ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਰੀ ਸਵਸਥ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।

0: ਵਾਹਿਗੁਰੂ ਜੀ ਕੀ ਫਤਿਹ।
1: ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਦਸਾਂ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਸਤਿਗੁਰੂ ਜੀ ਬਖਸ਼ ਲੈਣ, ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਤਿਗੁਰੂ ਦੇ ਕੀਰਤਨ ਦੀ ਦਾਤ ਬਖਸ਼ਣ। ਹੁਣ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਗੁਰਬਾਣੀ ਵਿਚਾਰ ਕਥਾਵਾਚਕ ਭਾਈ ਪਰਮਜੀਤ ਸਿੰਘ ਜੀ ਅੱਜ ਦੇ ਹੁਕਮਨਾਮੇ ਦੀ ਵਿਆਖਿਆ ਸਾਨੂੰ ਸਰਵਣ ਕਰਾਉਣਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤਿਰ ਕਮਣ ਕਮਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋਂ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੂਬੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਖਸਮ ਦੀਪ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾਗਾਤੀ ਲੁੱਟ ਨਿਰਬਾਨ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾਗਾਤੀ ਲੁੱਟ ਨਿਰਬਾਨ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੁਟ ਸੰਤ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵਾ ਸੰਤਨ ਕਾ ਸੋ ਗੁਰ ਪ੍ਰਸਾਦਿ ਹੀ ਤਰੀਐ। रहाओ, कोट तीर्थ मजन इसना नाम, इस कलमह मैल परिचय, साध संग जो हर गुण गावा, सो निर्मल कर लीजै, वेद कतेब सिमरत सब शास्त, इन पढ़या मुक्त न होई, एक अखर जो गुरमुख जापा, तिसकी निर्मल सोई, खत्री ब्राह्मण सूद वैश, उपदेश चहु वर्णा कौ संझा, गुरमुख नाम जपै उदरा सो कलम है, कट कट नानक मझा, खत्री ब्राह्मण सूद वैश, उपदेश चहु वर्णा कौ संझा, गुरमुख नाम जपै उदरा सो कलम है, कट कट नानक मझा। वाहिगुरु जी का खालसा, वाहिगुरु जी की फतेह। जुगो जुग अटल, तन तन साहिब। श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ, वड्डियां पागां वाले हो, रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुख जन्म नूं सफला करन दा उपराला उद्यम करदे हो। अज भी सतगुरां बख्शिश कीती सवाग समा, सतगुरां दी मेहर अमृत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी बहुत सत्कारयोग भाई साहब भाई मनमोहन सिंह जी, उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है, ओ पावन हुक्म धन गुरु अर्जन साहब महाराज दीन दुनिया दे मालिक सच्चे पातशाह शहीदां दे सरताज शांति दे पंज परमात्मा दा प्रतख रूप उन्हां दी रसना तो उचारण कीता होया ये पावन शब्द राग सूही धन गुरु ग्रंथ साहिब महाराज जी दे 747 अते 48 अंग ते ये पावन शब्द सवायमान है। आओ गुरमुखो, अज मेरे सतगुरां ने साडे भले वास्ते की बख्शिश रहमतां कीतियां ने। विचार की आरंभता तो पहला एक बार मन बिरतियां जरूर एकाग्र कर लिए, रसना की पवित्रता वास्ते मन की एकाग्रता वास्ते एक बार करो कृपा, दियो असीस ते आखो जी सतनाम श्री वाहेगुरु साहिब जी, फिर बख्शिश करो ते आखो जी सतनाम श्री वाहेगुरु साहिब जी। पूरे विश्व दे विच अनेकां धर्म ने, इंज कह लिए भी जे गिणती कीती जावे ते 300 तो वध धर्मां दी गिणती वर्ल्ड दे विच कीती गई, जिवें सिख धर्म है, हिंदू धर्म है, मुसलमान धर्म है, ईसाई धर्म है, बोधी धर्म है, जैनी धर्म है, इस तरह के अनेकां धर्म ने। हरेक धर्म के पैरोकार اپنی امت دے بھلے واسطے انہاں دا بھلا ہو سکے، انہاں دا پار اتارا ہو سکے، انہاں نے آپو اپنے حساب دے نال انہاں نوں گیان ونڈیا پی آ کرم کرن دے نال تہاڈی بند خلاسی ہو سکدی، آ کرم کرن دے نال تہاڈی بند خلاسی نہیں ہوئے گی۔ ہریک دھرم دے پیروکاراں نے جو اپدیش بخشش کیتا ہے وہ انہاں دے جڑی امت سی من دی رہے ان بن اسی طرح ساڈی بھلائی واسطے تن گرو نانک صاحب مہاراج جی نے دس جامعہ دے وچ گرو گوبند سنگھ صاحب مہاراج تک کیویں ساڈا بھلا ہو سکتا، کیویں اسی سنسار دے وچو اپنے جیون نو سفلا کر کے اس پری پورن پرماتما دے چرناں وچ پہنچ سکدے، او اپدیش بخشش کیتے۔ تے اسی کسی دھرم دی نندیا نہیں کرنی، ٹھیک ہے جو انہاں دا مرشداں نے انہاں نو دسیا ہے، مسلمان ویر کہندے نے پی ساڈے محمد صاحب کہندے نے پی پنج وقت دا نمازی ہونا چاہیے، ٹھیک ہے مبارک ہونا چاہیے، ہندو دھرم نے اپنے حساب دے نال دسیا، سکھا تینوں تے ستگران نے دو وقت دا سماں بخش کیتا، امرت ویلا تے سندھیا وقت دا سماں، سنبھال لا تیرا کلے دا پار اتارا نہیں ہوئے گا، تیریا کلاں دا پار اتارا وی ہو جائے گا، پر کدوں ہوئے گا جے گرو دے کہے ہوئے بچنا نو کما لیں گا۔ اج دھن گرو ارجن صاحب مہاراج جی نے، کیونکہ جدوں گرو نانک صاحب مہاراج سنسار وچ آئے نے، گرو ارجن صاحب مہاراج سنسار وچ وچرے نے، تن گرو گوبند سنگھ صاحب مہاراج وچرے نے، اس ویلے دو دھرماں دا بہت بول بالا سی گرو صاحباں نے، ایک جوگیاں دا تے دوسرا سناتن دھرم دا، ہندو دھرم دا بہت بول بالا۔ گرو نانک صاحب مہاراج دیاں تین ملنیاں ہوئیاں سی جوگیاں دے، تین واری ملے سن، سمیر پربت چل بٹالے تے جتھے اج اپنا نانک متا صاحب گرودوارا درشن کردے، انہاں استھاناں تے ملنے۔ انہاں دا مننا سی پی جے بندہ چاہندا ہے پی میرا بھلا ہو جائے، میں اس پوجل سنسار تو تر جاواں، تے انہاں نے اپنے دھرم دیا جو بھی ہے سی من دی سی وہ دسیا پی جے نرنکار تک پہنچنا ہے تے سنسار چھڈنا پئے گا، جے نرنکار دے وچ اپید ہونا ہے تے پروار چھڈنا پئے گا۔ تے گرو نانک صاحب مہاراج نے انہاں دے کول جا کے سمجھایا، کہن لگے نہیں ساڈا دھرم اے نہیں کہندا، ساڈا دھرم کہندا پی پروار وچ رہ کے نرنکار دی پراپتی کیتی جا سکے۔ وہ کہندے سی نہیں جنگلاں وچ جاؤ پروار چھڈ دیو سنسار چھڈ دیو۔ مہاراج کہن لگے جے تہاڈا دھرم اج لوگ اپنا لین تے سنسار چھڈن دی لوڑ نہیں، سنسار ہی جنگل بن جائے، تسی کہندے سب کچھ چھڈ دینا، کہن نہیں پروار نو پالنا ساڈا فرض ہے، بچیاں دی سنبھال کرنی ساڈا فرض ہے، جن نے پروار نو نہیں سنبھالیا بچیاں نو نہیں سنبھالیا وہ رب نو کتھے سنبھال لے گا۔ نہیں جے کتے ہندو دھرم دی گل آئی تے انہاں نے بھی ایسے پورنے پا دیتے، وہ کہندے سن پی جے بندہ چاہندا ہے پی میری مکتی ہو جائے، میں پرماتما وچ اپید ہو سکاں، پھر انہاں نے اپنا ٹنگ دسیا جیہدا اج مینشن مہاراج جی نے اس پاون شبد وچ کیتا ہے، میں پنکتیاں پڑھ دیاں، پھر گرمت دا سدھانت گرمت دی فلاسفی کی مہاراج جی نے بیان کیتی، او دی وچار اج مہاراج جی نے شبد دی آرمبتا وچ بچن کہنے، سوہی محلہ پنجواں، کرم دھرم پاکھنڈ جو دیسا ہے۔ کرم کہندے ہیں جڑا کام کرنا ہے، سی کوئی بھی کرم کر رہے، ہوں تسی ایک کرم کر رہے، گرو دی سنگت وچ بیٹھے ہو کام کر رہے، کوئی گڑکا لے کے بانی پڑھ رہے ہو کرم کر رہے ہیں، کام کر رہے ہیں۔ تن گرو ارجن صاحب مہاراج جی کہندے نے جڑے سنسار دے وچ لوگ کہندے نے پی اسی کرم کر رہے ہیں، تے اگلا شبد جوڑیا دھرم، کرم دھرم، اسی کرم کر رہے ہیں پر وہ دھرم دا کرم کر رہے ہیں، دھرم دا کرم کر۔ پر تن گرو ارجن صاحب مہاراج کہنے لگے نہیں، پاخنڈ جو دس، یہ کیول پاخنڈ ہے جڑا تسی دھرم دا کرم کہہ رہے ہو نا، یہ دھرم دا کرم نہیں، ਇਹ ਕੇਵਲ ਪਖੰਡ, ਇਹਦੇ ਨਾਲ ਕੋਈ ਪ੍ਰਾਪਤੀ ਨਹੀਂ। ਹੁਣ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਖੋਲ ਲਈਏ ਵੀ ਧਰਮ ਦੇ ਨਾਂ 'ਤੇ ਕਰਮ ਕਰਨਾ, ਪਖੰਡ ਕਰਨਾ, ਇਹਦਾ ਮਤਲਬ ਕੀ? ਜਿਹਦੇ ਵਿੱਚ ਕੋਈ ਪ੍ਰਾਪਤੀ ਨਾ ਹੋਵੇ। ਸਾਡੇ ਸਿੱਖ ਵਿਦਵਾਨ ਇਹਨੂੰ ਸਮਝਣ ਵਾਸਤੇ ਉਦਾਹਰਣ ਦਿੰਦੇ ਨੇ ਵੀ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਬੂਟਾ ਲਾਉਂਦੇ ਹਾਂ, ਦਰਖਤ ਲਾ ਦਿੰਦੇ, ਤੇ ਜੇ ਤੇ ਉਸ ਦਰਖਤ ਦੇ ਲਾਏ ਹੋਏ ਨੂੰ ਤੁਸੀਂ ਜੜ੍ਹਾਂ ਵਿੱਚ ਪਾਣੀ ਪਾ ਦਿਓ ਤੇ ਉਹ ਤੇ ਕੀਤਾ ਹੋਇਆ ਕਰਮ ਸਾਡਾ ਕਿਸੇ ਲੇਖੇ ਆਏਗਾ ਨਾ ਵੀ ਅਸੀਂ ਪਾਣੀ ਜਿਹੜਾ ਉਹ ਬੂਟੇ ਦੇ ਜੜ੍ਹਾਂ ਵਿੱਚ ਲਾ ਰਹੇ ਹਾਂ। ਜੜ੍ਹਾਂ ਨੂੰ ਪਲਾਇਆ ਹੋਇਆ ਪਾਣੀ ਉਸ ਪੌਦੇ ਨੂੰ ਹਰਿਆ ਭਰਿਆ ਕਰ ਦੇਗਾ, ਉਹਨੂੰ ਵੱਡਾ ਕਰ ਦੇਗਾ, ਪ੍ਰਫੁੱਲਤ ਕਰ ਦੇਗਾ। ਪਰ ਜੇ ਕੋਈ ਬੰਦਾ ਇੱਕ ਦਰਖਤ ਦੇ ਪੱਤਿਆਂ ਨੂੰ ਧੋਈ ਜਾਏ, ਪੱਤਿਆਂ ਨੂੰ ਪਾਣੀ ਲਾਈ ਜਾਏ, ਵੀ ਪੱਤੇ ਮੈਂ ਸਾਫ਼ ਕਰ, ਪੱਤਿਆਂ ਨੂੰ ਪਾਣੀ ਲਾਈ ਜਾਏ, ਜੜ੍ਹਾਂ ਨੂੰ ਪਾਣੀ ਦੇਈ ਨਾ, ਪੱਤਿਆਂ ਨੂੰ ਜਿੰਨਾ ਮਰਜ਼ੀ ਤੁਸੀਂ ਧੋਈ ਜਾਓ, ਪੱਤਿਆਂ ਨੂੰ ਪਾਣੀ ਲਾਈ ਜਾਓ, ਜੇ ਜੜ੍ਹਾਂ ਨੂੰ ਪਾਣੀ ਨਹੀਂ ਨਾ ਲਾਇਆ ਉਹ ਕਦੀ ਵੀ ਦਰਖਤ ਹਰਿਆ ਨਹੀਂ ਹੋਏ, ਫੁੱਲ ਹਰਿਆ, ਫਲ ਹਰਿਆ ਨਹੀਂ ਹੋਏ। ਮਹਾਰਾਜ ਕਹਿਣ ਲੱਗੇ ਵੀ ਜੜ੍ਹਾਂ ਨੂੰ ਪਾਇਆ ਹੋਇਆ ਪਾਣੀ ਤੇ ਕਿਸੇ ਲੇਖੇ ਵਿੱਚ ਹੈ, ਪਰ ਪੱਤਿਆਂ ਨੂੰ ਦਿੱਤਾ ਹੋਇਆ ਪਾਣੀ ਕਿਸੇ ਲੇਖੇ ਵਿੱਚ ਨਹੀਂ। ਇਨ ਬਿਨ ਇਸੇ ਤਰ੍ਹਾਂ ਇੱਕ ਪਰਮਾਤਮਾ ਦੀ, ਇੱਕ ਰਾਮ ਦੀ, ਇੱਕ ਅੱਲਾਹ ਖੁਦਾ ਦੀ, ਇੱਕ ਗੌਡ ਦੀ ਕੀਤੀ ਹੋਈ ਭਗਤੀ ਤੇ ਕਿਸੇ ਕੰਮ ਆ ਸਕਦੀ? ਉਹਨੇ ਸਾਰੇ ਕੰਮ ਸਵਾਰਨੇ। ਉਹੜੀ ਪਰਮਾਤਮਾ ਦੀ ਭਗਤੀ ਕਰਨੀ ਉਹ ਦਰਖਤ ਦੀਆਂ ਜੜ੍ਹਾਂ ਨੂੰ ਪਾਣੀ ਪਾਉਣ ਦੇ ਬਰਾਬਰ। ਤੇ ਜਿਹੜਾ ਬੰਦਾ ਕਹਿੰਦਾ ਵੀ ਇਹ ਭਗਤੀ ਨੂੰ ਛੱਡ ਕੇ ਮੈਂ ਹੋਰ ਕਰਮ ਕਰ ਲਵਾਂ, ਉਹਨੂੰ ਕਹਿੰਦਾ ਮੈਂ ਧਰਮ ਦੇ ਕਰਮ ਕਰ ਰਿਹਾ। ਉਹ ਧਰਮ ਦੇ ਕਰਮ ਕਿਹੜੇ ਨੇ? ਉਹ ਮਹਾਰਾਜ ਜੀ ਕਹਿੰਦੇ ਵੀ ਜਿਵੇਂ ਇਹਨਾਂ ਹਿੰਦੂ ਧਰਮ ਵਾਲਿਆਂ ਨੇ, ਸਨਾਤਨ ਧਰਮ ਵਾਲਿਆਂ ਨੇ ਕਹਿ ਦਿੱਤਾ ਵੀ ਜੇ ਤੂੰ ਇਸ ਭਵਜਲ ਸੰਸਾਰ ਤੋਂ ਪਾਰ ਹੋਣਾ ਤੇ ਉਹ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰ, ਹੋਰ ਕਰਮ ਕਾਂਡ ਕਰ। ਜਿਵੇਂ ਕਿਹੜੇ ਕਰਮ ਕਾਂਡ ਨੇ ਹਿੰਦੂ ਧਰਮ ਦੇ ਵਿੱਚ, ਸਨਾਤਨ? ਇਹ ਆਪਾਂ ਇਹ ਨਹੀਂ ਵੀ ਉਹਨਾਂ ਦੀ ਨਿੰਦਿਆ ਕਰ ਰਹੇ। ਮਹਾਰਾਜ ਜੀ ਨੇ ਸਾਰੀ ਲੁਕਾਈ ਨੂੰ ਉਪਦੇਸ਼ ਬਖਸ਼ੀ ਜੇ ਵੀ ਆਹ ਕੰਮ ਕਰੋਗੇ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ। ਹੁਣ ਉਹ ਲੋਕ ਕਹਿੰਦੇ ਨੇ ਵੀ ਅੱਤ ਦੀ ਗਰਮੀ ਹੋਵੇ, ਅੱਤ ਦਾ ਹਾਈ ਟੈਂਪਰੇਚਰ ਹੋਵੇ, ਜਿਵੇਂ ਅੱਜ ਆਪਾਂ ਇੰਡੀਆ ਦੇ ਵਿੱਚ ਵੇਖਦੇ ਪਏ ਵੀ 45 ਡਿਗਰੀ ਤੋਂ ਉੱਪਰ ਵੀ ਤਾਪਮਾਨ ਪਹੁੰਚੇ ਪਿਆ ਗਰਮ। ਇੰਨੀ ਗਰਮੀ ਦੇ ਵਿੱਚ ਤੁਸੀਂ ਆਪਣੇ ਚਾਰ ਚੁਫੇਰੇ ਧੂਣੀਆਂ ਧਪਾ ਲਓ, ਅੱਗ ਬਾਲ ਲਓ ਤੇ ਉਹਦੇ ਸੇਕ ਦੇ ਕੋਲ ਬਹਿ ਜਾਓ ਤੇ ਲੋਕਾਂ ਨੂੰ ਕਹੋ ਵੀ ਮੈਂ ਬੜਾ ਵੱਡਾ ਤਪ ਕਰ ਰਿਹਾ, ਬੜੀ ਵੱਡੀ ਬੰਦਗੀ ਕਰ ਰਿਹਾ। ਮਹਾਰਾਜ ਕਹਿਣ ਲੱਗੇ ਸਰੀਰ ਨੂੰ ਤਪਾਉਣਾ ਇਹ ਕੋਈ ਬੰਦਗੀ ਥੋੜਾ, ਬੰਦਗੀ ਹੈ ਤੇਰੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਜਾਏ, ਤੇਰੀ ਰਸਨਾ ਤੇ ਅੱਲਾ ਖੁਦਾ ਦਾ ਨਾਮ ਆ ਜਾਏ, ਤੇਰੀ ਰਸਨਾ ਤੇ ਉਸ ਪਰਮਾਤਮਾ ਦਾ ਰਾਮ ਦਾ ਨਾਮ ਆ ਜਾਏ। ਕਹਿਣ ਲੱਗੇ ਉਹਦੇ ਨਾਲ ਤੇ ਤੇਰਾ ਪਾਰ ਉਤਾਰਾ ਹੋ ਸਕਦਾ, ਪਰ ਜਿਹੜੇ ਤੂੰ ਅਕਰਮ ਕਰ ਰਹੇ ਨੇ ਇਹਨਾਂ ਦੇ ਨਾਲ ਨਾ ਤੇ ਪਾਪਾਂ ਤੋਂ ਮੁਕਤੀ ਹੋਣੀ ਤੇ ਨਾ ਤੇ ਇਸ ਭਵਜਲ ਸੰਸਾਰ ਤੋਂ ਪਾਰ। ਇਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਲੋਕਾਂ ਨੇ ਸੌਖੇ ਜਿਹੇ ਢੰਗ ਬੁਲਾਰੇ, ਅਵਸੰਗਤਾਂ ਨੂੰ ਗਿਆਤ ਹੋਵੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਵਿੱਚ ਵਿਚਰੇ ਨੇ, ਚੜਿਆ ਸੋਧਣ ਧਰਤ ਲੁਕਾਈ ਪਾਈ, ਗੁਰਦਾਸ ਸਾਹਿਬ ਜੀ ਕਹਿੰਦੇ ਉਹ ਸੋਧਣ ਵਾਸਤੇ ਇਹਨਾਂ ਲੋਕਾਂ ਨੂੰ ਮਹਾਰਾਜ ਜੀ ਗਏ ਸੀ, ਜਿਹੜੇ ਵਿਚਾਰੇ ਆਪ ਵੀ ਉਹਨਾਂ ਪਖੰਡਾਂ ਦੇ ਵਿੱਚ ਲੱਗੇ ਸਨ ਤੇ ਲੋਕਾਂ ਨੂੰ ਵੀ ਲਾ ਰਹੇ ਸੀ ਵੀ ਆਹ ਕੰਮ ਕਰਨ ਦੇ ਨਾਲ ਕੁਲਾਂ ਦਾ ਪਾਰ ਉਤਾਰਾ ਹੋ ਜਾਏਗਾ, ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਨਾ ਇਹ ਤੁਹਾਨੂੰ ਗਿਆਨ ਨਹੀਂ ਸਮਝਣੀ, ਇਹਦੇ ਨਾਲ ਕੁਛ ਨਹੀਂ ਹੋਏ। ਹੁਣ ਵੇਖੋ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਰਿਦੁਆਰ ਗਏ ਨੇ, ਕੀ ਉਹ ਵਿਚਾਰੇ ਲੋਕ ਪਖੰਡ ਨਹੀਂ ਸੀ ਕਰ ਰਹੇ, ਲੋਕਾਂ ਨੂੰ ਗੁੰਮਰਾਹ ਨਹੀਂ ਸੀ ਕਰ ਰਹੇ, ਲੋਕਾਂ ਨੂੰ ਭੋਲੇ ਭਾਲ ਲੋਕਾਂ ਨੂੰ ਕਹਿ ਰਹੇ ਤੁਸੀਂ ਵੀ ਆਹ ਕੰਮ ਕਰੋ, ਕੀ ਕੰਮ ਕਰ ਰਹੇ ਸਨ? ਉਸ ਗੰਗਾ ਦੇ ਵਿੱਚ ਖਲੋ ਕੇ ਤੇ ਸੂਰਜ ਵੱਲ ਪਾਣੀ ਝੱਟ ਰਹੇ ਸਨ। ਹੁਣ ਵੇਖੋ ਨਾ ਤੁਸੀਂ ਆਪ ਹੀ ਵੇਖੋਗੇ ਵੀ ਬਾਕੀ ਇਹ ਤੇ ਪਖੰਡ ਹੈ, ਇਹਦੇ ਤੇ ਕੋਈ ਲਾਭ ਨਹੀਂ। ਉਹ ਸੂਰਜ ਵੱਲ ਮੂੰਹ ਕਰਕੇ ਤੇ ਪਾਣੀ ਸੁੱਟ ਰਹੇ ਸਨ ਗੰਗਾ ਦੇ ਵਿੱਚ ਖਲੋ ਕੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਕਹਿ ਰਹੇ ਵੀ ਚਲੋ ਭੋਲੇ ਭਾਲੇ ਲੋਕ ਨੇ, ਇਹਨਾਂ ਨੂੰ ਸਮਝ ਨਹੀਂ, ਇਹਨਾਂ ਨੂੰ ਗਿਆਨ ਦਈਏ, ਇਹ ਆਪਣਾ ਕੀਮਤੀ ਸਮਾਂ ਵਿਅਰਥ ਨਾ ਕਰਨ। ਤੇ ਮਹਾਰਾਜ ਜੀ ਦੇ ਸਮਝਾਉਣ ਦਾ ਢੰਗ ਬੜਾ ਵੱਖਰਾ ਸੀ, ਉਹਨੂੰ ਪਤਾ ਸੀ ਵੀ ਇਸ ਤਰ੍ਹਾਂ ਕਵਾਂਗੇ ਨਾ ਪਾਂਡਿਆਂ ਨੇ ਮੰਨਣਾ ਨੇ। ਮਹਾਰਾਜ ਜੀ ਵੀ ਗੰਗਾ ਦੇ ਵਿੱਚ ਪ੍ਰਵੇਸ਼ ਕਰ ਗਏ, ਉਹਨਾਂ ਸੂਰਜ ਵੱਲ ਮੁੱਖ ਕੀਤਾ ਸੀ ਤੇ ਮਹਾਰਾਜ ਜੀ ਨੇ ਪੱਛਮ ਵਾਲੇ ਪਾਸੇ ਮੁੱਖ ਕਰ ਲਿਆ।
1: ਉਹ ਸੂਰਜ ਵੱਲ ਪਾਣੀ ਗੰਗਾ ਦੇ ਵਿੱਚੋਂ ਬੁੱਕ ਭਰ ਭਰ ਕੇ ਸੁੱਟ ਰਹੇ ਸਨ ਤੇ ਮਹਾਰਾਜ ਜੀ ਪੱਛਮ ਵਾਲੇ ਪਾਸੇ ਸੁੱਟ ਰਹੇ ਸਨ। ਉਹਨਾਂ ਲੋਕਾਂ ਨੇ ਪਾਂਡਿਆਂ ਨੇ ਵੇਖਿਆ ਵੀ ਆਹ ਪਹਿਲੀ ਵਾਰੀ ਕੋਈ ਯਾਤਰਾ ਕਰਨ ਵਾਸਤੇ ਆਇਆ, ਇਹਨੂੰ ਮਰਿਆਦਾ ਦਾ ਪਤਾ ਹੀ ਨਹੀਂ ਵੀ ਜਦੋਂ ਗੰਗਾ ਵਿੱਚ ਆਉਣਾ ਸੂਰਜ ਵੱਲ ਮੁੱਖ ਕਰਕੇ ਪਾਣੀ ਚਟਨਕ ਤੇ ਸੂਰਜ ਦੀ ਪੂਜਾ, ਤੇ ਦੂਸਰਾ ਉਹਦਾ ਭਾਵ ਹੁੰਦਾ ਸੀ ਵੀ ਸਾਡੇ ਵੱਡੇ ਵਡੇਰੇ ਜਿਹੜੇ ਮਰ ਚੁੱਕੇ ਨੇ ਉਹਨਾਂ ਤੱਕ ਅਸੀਂ ਪਾਣੀ ਪਹੁੰਚਾ ਰਹੇ। ਉਹਨਾਂ ਨੇ ਪੁੱਛਿਆ ਬਾਬਾ ਕੀ ਕਰ ਰਹੇ ਹੈ, ਤੇ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਕੀ ਕਰ ਰਹੇ ਹੋ, ਕਹਿਣ ਲੱਗੇ ਅਸੀਂ ਸੂਰਜ ਵੱਲ ਮੁੱਖ ਕਰਕੇ ਪਾਣੀ ਸੁੱਟ ਰਹੇ ਹਾਂ, ਜਿਹੜੇ ਸਾਡੇ ਵੱਡੇ ਵਡਾਰੇ ਪਿੱਤਰ ਮਰ ਚੁੱਕੇ ਨੇ ਉਹਨਾਂ ਤੱਕ ਪਾਣੀ ਪਹੁੰਚਾ ਰਹੇ। ਤੇ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਮੈਨੂੰ ਪੁੱਛਿਆ ਵੀ ਮੈਂ ਕੀ ਕਰ ਰਿਹਾ, ਕਹਿਣ ਲੱਗੇ ਮੈਂ ਵੀ ਪਾਣੀ ਸੁੱਟ ਰਿਹਾ ਵੀ ਮੈਂ ਆਪਣੇ ਪਿੰਡਾਂ ਦੇ ਵਿੱਚ ਖੇਤੀ ਬੀਜਾ, ਹੁਣ ਪਾਣੀ ਲਾਉਣ ਵਾਲਾ ਉੱਥੇ ਹੁਣ ਹੋਈ ਕੋਈ ਨਹੀਂ ਤੇ ਮੈਂ ਪਾਣੀ ਸੁੱਟ ਰਿਹਾ ਵੀ ਮੇਰੇ ਖੇਤਾਂ ਨੂੰ ਪਾਣੀ ਲੱਗ ਜਾ। ਉਹ ਬੜੇ ਹੱਸੇ ਮਹਾਰਾਜ ਜੀ ਦੇ ਇਸ ਗੱਲ ਤੇ, ਕਹਿਣ ਲੱਗੇ ਬੜਾ ਭੋਲਾ ਵਿਚਾਰਾ ਬਾਬਾ, ਇਹਨੂੰ ਪਤਾ ਇਹਨੇ, ਕਹਿਣ ਲੱਗੇ ਬਾਬਾ ਇੰਨੇ ਦੂਰ ਤੇਰੇ ਖੇਤ ਪਾਣੀ ਚ ਤੇਰਾ ਵਿੱਚੇ ਡਿੱਗੀ ਜਾਂਦਾ, ਕੀ ਤੇਰਾ ਪਾਣੀ ਖੇਤਾਂ ਨੂੰ ਲੱਗ ਰਿਹਾ ਪਹੁੰਚ ਰਿਹਾ। ਮਹਾਰਾਜ ਜੀ ਕਹਿਣ ਲੱਗੇ ਵੀ ਮੇਰੇ ਤੇ ਖੇਤ ਕੁਝ ਕਿਲੋਮੀਟਰ ਦੀ ਦੂਰੀ ਤੇ ਨੇ, ਤੁਸੀਂ ਤੇ ਸੂਰਜ ਵੱਲ ਪਾਣੀ ਝੱਟ ਰਹੇ, ਸੂਰਜ ਵੱਲ ਪਾਣੀ ਸੁੱਟ ਰਿਹਾ ਜੇ ਸੂਰਜ ਤੇ ਕਰੋੜਾਂ ਮੀਲ ਦੂਰ ਹੈ ਇਸ ਧਰਤੀ ਤੋਂ। ਤੇ ਜੇ ਤੁਸੀਂ ਵਿਗਿਆਨ ਨੂੰ ਪੜ੍ਹੋ ਨਾ, ਉਹਨਾਂ ਨੇ ਪੂਰਾ ਬਾਇਓਡਾਟਾ ਦੱਸਿਆ ਵੀ ਇਸ ਧਰਤੀ ਤੋਂ ਸੂਰਜ ਤੱਕ ਦੀ ਜਿਹੜੀ ਦੂਰੀ ਹੈ 15 ਕਰੋੜ ਕਿਲੋਮੀਟਰ ਦੀ ਹੈ, 15 ਕਰੋੜ ਕਿਲੋਮੀਟਰ ਇਸ ਧਰਤੀ ਤੋਂ ਸੂਰਜ ਉੱਪਰ ਵੱਲ ਦੂਰ। ਮਹਾਰਾਜ ਕਹਿਣ ਲੱਗੇ ਤੁਹਾਡਾ ਪਾਣੀ ਇੰਨੀ ਦੂਰ ਪਹੁੰਚ ਰਿਹਾ, ਤੇ ਜੇ ਤੁਹਾਡਾ ਪਾਣੀ ਉੱਥੇ ਪਹੁੰਚ ਰਿਹਾ ਤੇ ਮੇਰਾ ਪਾਣੀ ਨਹੀਂ ਪਹੁੰਚੇਗਾ। ਉਸ ਵੇਲੇ ਨਾ ਪੰਡਿਤਾਂ ਦੇ ਤੇ ਲੋਕਾਂ ਦੇ ਮਨ ਵਿੱਚ ਆਇਆ ਵੀ ਬਾਬਾ ਗੱਲ ਤੇ ਠੀਕ ਕਹਿੰਦਾ ਪਿਆ ਵੀ ਪਾਣੀ ਤੇ ਸਾਡਾ ਵੀ ਵਿੱਚੇ ਡਿੱਗੀ ਜਾਂਦਾ ਏ, ਇਹਦਾ ਵੀ ਵਿੱਚੇ ਡਿੱਗੀ ਜਾਂਦਾ ਹੈ, ਨਾ ਤੇ ਸਾਡਾ ਪਹੁੰਚਦਾ ਨਾ ਉਹਦੇ ਪਹੁੰਚਦਾ ਪਿਆ, ਇਹ ਕਹਿਣਾ ਕੀ ਚਾਹੁੰਦੇ ਨੇ। ਉਸ ਵੇਲੇ ਫਿਰ ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਮਹਾਰਾਜ ਸਾਨੂੰ ਸਮਝ ਨਹੀਂ ਆਈ ਵੀ ਤੁਸੀਂ ਸਾਨੂੰ ਸਮਝਾਉਣਾ ਕੀ ਚਾਹੁੰਦੇ। ਫਿਰ ਵੇਖੋ ਉਸ ਵੇਲੇ ਮਹਾਰਾਜ ਨੇ ਪਖੰਡ ਦੀਆਂ ਧੱਜੀਆਂ ਉਡਾਈਆਂ ਸੀ, ਕਹਿਣ ਲੱਗੇ ਤੁਸੀਂ ਕਹਿੰਦੇ ਨਾ ਅਸੀਂ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ ਸੂਰਜ ਦੀ ਪੂਰਾ ਕਰ, ਕਹਿਣ ਲੱਗੇ ਇਹ ਪਾਣੀ ਉੱਥੋਂ ਤੱਕ ਨਹੀਂ ਜੇ ਪਹੁੰਚਦਾ। ਉਹ ਭਲਿਓ ਜੇ ਆਪਣੇ ਵੱਡੇ ਵਡੇਰਿਆਂ ਨੂੰ ਜੀਂਦਿਆਂ ਜੀ ਪਾਣੀ ਦਾ ਤੇ ਗਲਾਸ ਨਹੀਂ ਤੁਸੀਂ ਪੁੱਛਿਆ, ਤੇ ਮਰਨ ਤੋਂ ਬਾਅਦ ਹੁਣ ਕਹਿੰਦੇ ਜੇ ਪਾਣੀ ਪਹੁੰਚ ਰਿਹਾ, ਨਹੀਂ ਪਹੁੰਚ ਉਹ ਕਿਤੇ ਤੁਸੀਂ ਜੀਂਦਿਆਂ ਜੀ ਤੇ ਇਹਨਾਂ ਨੂੰ ਚੰਗਾ ਮੰਜਾ ਬਿਸਤਰਾ ਨਹੀਂ ਦਿੱਤਾ, ਤੇ ਮਰਨ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਜਾ ਕੇ ਬਿਸਤਰਾ ਚੜਾਉਂਦੇ ਪੈ ਜੇ ਵੀ ਸਾਡਾ ਪਿੱਤਰ ਅੱਗੇ ਵੱਡੇ ਵਡੇਰੇ ਮਰ ਰਹੇ ਨੇ ਉੱਥੇ ਕੰਮ ਹੈਗਾ। ਕਹਿਣ ਲੱਗੇ ਇਹ ਪਖੰਡ ਹੈ, ਜੀਂਦਿਆਂ ਜੀ ਸੇਵਾ ਕਰੋ ਮਾਂ ਪਿਓ ਦੀ, ਜੀਂਦਿਆਂ ਜੀ ਇਹਨਾਂ ਨੂੰ ਦੁੱਧ ਦਾ ਗਲਾਸ ਚਾਹ ਦਾ ਗਲਾਸ ਸਵੇਰੇ ਉੱਠਦਿਆਂ ਪਿਆਓ, ਸੋਹਣਾ ਮੰਜਾ ਬਿਸਤਰਾ ਦਿਓ, ਇਹਦੇ ਨਾਲ ਤੇ ਤੁਹਾਡਾ ਭਲਾ ਹੋ ਸਕਦਾ, ਕਿਉਂਕਿ ਮਾਤਾ ਪਿਤਾ ਦੀ ਸੇਵਾ ਵੀ ਰੱਬ ਦੀ ਸੇਵਾ ਜੀ, ਗੁਰੂ ਦੀ ਸੇਵਾ। ਕਹਿਣ ਲੱਗੇ ਇਹ ਪਖੰਡ। ਇਸੇ ਤਰ੍ਹਾਂ ਤੁਸੀਂ ਕਹਿੰਦੇ ਜੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਨਹੀਂ, ਠੀਕ ਉੱਥੇ ਜਾ ਕੇ ਸਾਡੇ ਤਨ ਦਾ ਇਸ਼ਨਾਨ ਹੈ, ਸਾਨੂੰ ਪ੍ਰੇਰਣਾ ਮਿਲਦੀ ਧਾਰਮਿਕ ਅਸਥਾਨਾਂ ਤੋਂ ਵੀ ਅਸੀਂ ਕਰਨ ਕੀ ਆਏ ਹਾਂ, ਕੀ ਕਰਨਾ ਚਾਹੀਦਾ। ਕਹਿਣ ਲੱਗੇ ਸਿਮਰਨ ਕਰੋ, ਪਰਮਾਤਮਾ ਦਾ ਨਾਮ ਜਪੋ, ਜੇ ਹਿੰਦੂ ਹੋ ਤਾਂ ਤੁਸੀਂ ਰਾਮ ਦਾ ਨਾਮ ਜਪੋ ਰਾਮ ਕਹਿੰਦੇ ਹੋ, ਜੇ ਮੁਸਲਮਾਨ ਅੱਲਾ ਖੁਦਾ ਦਾ ਨਾਮ ਜਪੋ। ਉਹ ਭਲੇ ਨਾ ਕਰਮ ਕਾਂਡਾਂ ਨੂੰ ਛੱਡੋ, ਇੱਕ ਪਰਮਾਤਮਾ ਦੀ ਇਬਾਦਤ ਕਰੋ, ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਡਾ ਭਲਾ ਕਰ ਸਕਦਾ ਹੈ। ਆ ਜਿਹੜੇ ਤੁਸੀਂ ਪਖੰਡ ਕਰਦੇ ਪਏ ਨਾ, ਪਿੱਪਲਾਂ ਨੂੰ ਪਾਣੀ ਦੇਣਾ, ਸੂਰਜ ਨੂੰ ਪਾਣੀ ਦੇਣਾ, ਕਹਿਣ ਲੱਗੇ ਇਹਨਾਂ ਦੇ ਨਾਲ ਮੜੀਆਂ ਤੇ ਮੱਥਾ ਟੇਕੀ ਜਾਣਾ, ਕੀ ਇਹਦੇ ਨਾਲ ਸਾਡਾ ਭਲਾ ਹੋਏਗਾ? ਨਹੀਂ, ਭਗਤੀ ਕਰਨ ਦੇ ਨਾਲ ਪਤਾ ਭਲਾ ਹੈ, ਨਾਮ ਜਪਣ ਦੇ ਨਾਲ ਭਲਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮੈਂ ਇੱਕ ਤੁਹਾਨੂੰ ਸ਼ਬਦ ਸੁਣਾਉਣਾ ਪ੍ਰਮਾਣ ਵਜੋਂ। ਉਹਦੇ ਵਿੱਚ ਵੇਖੋ ਮਹਾਰਾਜ ਜੀ ਨੇ ਵੱਡਿਆਂ ਵੱਡਿਆਂ ਦੀ ਗੱਲ ਕੀਤੀ, ਕਹਿਣ ਲੱਗੇ ਏਡੇ ਏਡੇ ਵੱਡੇ ਲੋ ਜਿਨ੍ਹਾਂ ਨੇ ਸਾਰੀ ਉਮਰ ਪਾਪ ਕੀਤੇ ਨੇ, ਕੋਈ ਚੰਗਾ ਕਰਮ ਨਹੀਂ ਕੀਤਾ, ਪਰ ਕਹਿਣ ਲੱਗੇ ਜੇ ਕਿਤੇ ਉਹ ਨਾਮ ਵਿੱਚ ਜੁੜ ਗਏ ਨੇ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਸਿੱਖਾ, ਤਾਂ ਵੀ ਕਰਮ ਕਾਂਡ ਛੱਡ, ਛੱਡਦੇ ਭੜਕਣਾ ਸਾਰੀਆਂ, ਇੱਕ ਪਰਮਾਤਮਾ ਦਾ ਨਾਮ ਜਪ ਲਾ, ਇੱਕ ਪਰਮਾਤਮਾ ਦਾ ਜਪਿਆ ਹੋਇਆ ਨਾਮ ਤੇਰੀਆਂ ਕੁਲਾਂ ਦਾ ਭਲਾ ਕਰ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਆਉਂਦਾ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਤ ਕੋ ਸਵਾਮੀ ਤੈ ਕਾਹੇ ਬਿਸਰਾ। ਜਬ ਹੀ ਸਰਨ ਗਹੇ ਕਿਰਪਾ ਨਿਧ, ਗਜ ਗ੍ਰਹਾ ਤੇ ਸ਼ੁਤਾ, ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੁੱਟਾ ਅਜਾਮਲ ਪਾਪੀ ਜਗ ਜਨ ਨਿਮਖ ਮਾਹੇ ਨਿਸਤਾਰਾ ਨਾਨਕ ਕਹਾਤ ਚੇਤ ਚਿੰਤਾ ਮਨ ਤਹਿ ਪੀ ਉਤਰਾ ਹੈ ਪਾਰਾ ਉਹ ਭਲਿਆ ਇੱਕ ਵਾਰੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਦਿਆ ਕਰ ਇਹਦੇ ਨਾਲ ਤੇਰਾ ਭਲਾ ਆਏਗਾ। ਇਹ ਤੇ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਸੀ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਜਹਾਂ ਹਰ ਸਿਮਰਨ ਭਇਆ ਤਹਿ ਉਪਾਦਗਤ ਕਿਨੀ ਵਡਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨ ਹਰੀ ਨੂੰ ਜਪਣ ਵਾਲਾ ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਣ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਕਰੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹਿਣੇ ਕਰਮ ਧਰਮ ਪਾਖੰਡ ਜੋ ਦਿਸਾ ਤਿੰਨ ਜਮ ਜਾ ਗਾਤੀ ਲੁੱਟੇ ਨਾਮ ਤੇ ਜਪਿਆ ਨਹੀਂ ਸਿਮਰਨ ਕੀਤਾ ਨਹੀਂ ਭਗਤੀ ਕੀਤੀ ਨਹੀਂ ਤੇ ਅਕਰਮ ਦੇ ਧਰਮ ਦੇ ਨਾਂ ਤੇ ਪਖੰਡ ਹੀ ਕਰਦਾ ਰਿਹਾ ਕਦੀ ਸੂਰਜਾਂ ਦੀ ਪੂਜਾ ਕਦੀ ਪਿੱਪਲਾਂ ਦੀ ਪੂਜਾ ਕਦੀ ਮੜੀਆਂ ਦੀ ਪੂਜਾ। ਕਹਿਣ ਲੱਗੇ ਇਹਨਾਂ ਦੇ ਨਾਲ ਭਲਿਆ ਤੇਰਾ ਛੁਟਕਾਰਾ ਨਹੀਂ ਹੋਣਾ ਤਿੰਨ ਜਮ ਜਾ ਗਾਤੀ ਲੁੱਟੇ। ਜਦੋਂ ਸੰਸਾਰਕ ਯਾਤਰਾ ਕਰਕੇ ਜਾਏਗਾ ਨਾ ਆਹ ਜਿਹੜੇ ਤੂੰ ਕਹਿੰਦਾ ਮੈਂ ਧਰਮ ਦੇ ਕਰਮ ਕੀਤੇ ਨੇ ਤੇ ਜਮਾਂ ਨੇ ਰਸਤੇ ਵਿੱਚ ਹੀ ਲੁੱਟ ਲੈਣੇ ਇਹਨਾਂ ਦੀ ਕੋਈ ਵੈਲਿਊ ਨਹੀਂ ਜੀ ਕੇਵਲ ਪਰਮਾਤਮਾ ਦੇ ਨਾਮ ਦਾ ਨਾਲ ਪਾਰ ਉਤਾਰਾ ਹੋਣ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿ ਤੇਰਾ ਏਕ ਨਾਮ ਤਾਰੇ ਸੰਸਾਰ ਇੱਕ ਨਾਮ ਹੈ ਜਿਹੜਾ ਸਾਰੇ ਸੰਸਾਰ ਨੂੰ ਤਾਰ ਸਕਦਾ। ਹੁਣ ਕਰਨਾ ਕੀ ਅਸੀਂ ਨਿਰਬਾਣ ਕੀਰਤਨ ਗਾਵਹ ਕਰਤੇ ਕਾ ਨਿਮਕ ਸਿਮਰਤ ਜਿਤ ਸ਼ਿਤ। ਉਹ ਭਾਈ ਇੱਕ ਤੇ ਨੇ ਵਾਸ਼ਨਾ ਰਹਿਤ ਹੋ ਕੇ ਤੇ ਇੱਕ ਨੇ ਅਰਥ ਕੀਤੇ ਨੇ ਉਹ ਪਰਮਾਤਮਾ ਜਿਹੜਾ ਵਾਸ਼ਨਾ ਰਹਿਤ ਹੈ ਉਸ ਪਰਮਾਤਮਾ ਦਾ ਕੀਰਤਨ ਕਰਿਆ ਤਾ। ਕੀਰਤਨ ਦੇ ਅਰਥ ਨੇ ਕੀਰਤੀ, ਕੀਰਤੀ ਦੇ ਅਰਥ ਨੇ ਵਡਿਆਈ, ਵਡਿਆਈ ਦੇ ਅਰਥ ਨੇ ਉਹਦੇ ਗੁਣ ਗਾਉਣੇ, ਗੁਣ ਗਾਉਣੇ ਦੇ ਅਰਥ ਨੇ ਉਹਦਾ ਨਾਮ ਜਪਣਾ। ਕੋਈ ਕੀਰਤਨ ਕਰ ਰਿਹਾ ਉਹਦਾ ਵੀ ਭਲਾ, ਕੋਈ ਕੀਰਤਨ ਸੁਣ ਰਿਹਾ ਉਹਦਾ ਵੀ ਭਲਾ, ਕੋਈ ਵਾਹਿਗੁਰੂ ਜਪ ਰਿਹਾ ਹੈ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਇਹ ਪਰਮਾਤਮਾ ਦਾ ਜਸ ਹੈ। ਪਰਮਾਤਮਾ ਦਾ ਕੀਤਾ ਹੋਇਆ ਜਸ ਜਿਹੜਾ ਹੈ ਨਾ ਇੱਕ ਨਿਮਖ ਦੇ ਵਿੱਚ ਹੀ ਸਾਡਾ ਪਾਰ ਉਤਾਰਾ ਕਰ ਸਕਦਾ। ਸੰਤੋ ਸਾਗਰ ਪਾਰ ਉਤਰੀਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨੇ ਹੇ ਸੰਤ ਜਨੋ ਹੇ ਗੁਰਮੁਖ ਪਿਆਰਿਓ ਆਓ ਤੁਹਾਨੂੰ ਦੱਸੀਏ ਵੀ ਜਿਵੇਂ ਦਰਿਆ ਪਾਰ ਕਰਨਾ ਹੋਵੇ ਤੇ ਬੇੜੀ ਦੇ ਵਿੱਚ ਬੈਠ ਕੇ ਕੀਤਾ ਜਾ ਸਕਦਾ ਹੈ, ਇਸੇ ਤਰ੍ਹਾਂ ਜਿਹਨੇ ਭਵਜਤ ਸੰਸਾਰ ਪਾਰ ਕਰਨਾ ਹੈ ਉਹ ਨਾਮ ਦੀ ਬੇੜੀ ਵਿੱਚ ਸਵਾਰ ਹੋ ਜਾਏ ਤੇ ਉਹ ਪਾਰ ਕਰ ਜਾਏ। ਸੰਤੋ ਸਾਗਰ ਪਾਰ ਉਤਰੀਏ। ਸੰਤ ਜਨੋ ਉਹ ਇਸ ਭਵਜਲ ਸੰਸਾਰ ਤੋਂ ਪਾਰ ਉਤਰ ਜਾਂਦੇ ਨੇ। ਕੌਣ ਜੀ? ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ। ਜਿਹੜੇ ਗੁਰੂ ਸੰਤ ਦਾ ਬਚਨ ਕਮਾ ਲੈਂਦੇ ਨੇ। ਤਾਂ ਤੁਸੀਂ ਕਹੋਗੇ ਗੁਰੂ ਸੰਤ ਦਾ ਬਚਨ ਕੀ? ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ 1430 ਪੰਨੇ ਸਤਿਗੁਰਾਂ ਦੇ ਬਚਨ ਨੇ। ਇਹਨਾਂ 1430 ਪੰਨਿਆਂ ਦੇ ਵਿੱਚ ਮਹਾਰਾਜ ਜੀ ਨੇ ਬਚਨ ਕਮਾਉਣ ਦਾ ਹੀ ਉਪਦੇਸ਼ ਦਿੱਤਾ। ਹਰੈਰਾ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਨਾ, ਉਹਦੇ ਵਿੱਚ ਕਿਹੜਾ ਬਚਨ ਕਮਾਉਣਾ ਹੈ? ਮਹਾਰਾਜ ਜੀ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਰੜ ਕੀ ਇਹ ਤੇਰੀ ਬਰੀਆ ਤੇ ਕੀ ਕਰਿਆ ਕਰ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਕਰ। ਇਹ ਹੈ ਗੁਰੂ ਦਾ ਬਚਨ ਜਿਹੜਾ ਅਸੀਂ ਕਮਾਉਣਾ, ਜਿਹੜਾ ਤੁਸੀਂ ਕਮਾ ਰਹੇ ਹੋ। ਕਿਹੜਾ ਗੁਰੂ ਦਾ ਬਚਨ ਕਮਾਉਣਾ ਹੈ? ਮਹਾਰਾਜ ਜੀ ਕਹਿੰਦੇ ਨੇ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹ ਆਗੇ ਬਸਨ ਸੇਲਾ ਆਉਦ ਘਟੇ ਦਿਨ ਸੋ ਰਹਿਣਾ ਰੇ ਮਨ ਗੁਰਮਲ ਕਾਜ ਸਵਾਰੇ। ਆਹ ਹੈ ਗੁਰੂ ਦਾ ਬਚਨ। ਗੁਰਮੁਖਾਂ ਦੀ ਸੰਗਤ ਕਰਨੀ, ਨਾਮ ਜਪਣ ਵਾਲਿਆਂ ਦੀ ਸੇਵਾ ਕਰਨੀ, ਸਿੱਖਾਂ ਦੀ ਸੇਵਾ ਕਰਨੀ, ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨੀ, ਇਹ ਗੁਰੂ ਦਾ ਬਚਨ ਹੈ। ਜਿਹਨੇ ਕਮਾ ਲਿਆ ਨਾ ਉਹ ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਇਸੇ ਕਰਕੇ ਮਹਾਰਾਜ ਨੇ ਬਚਨ ਕਹਿ ਸੀ ਵਿੱਚ ਦੁਨੀਆਂ ਸੇਵ ਕਮਾਈਆ ਤਾਂ ਦਰਗਾਹ ਬੈਸਣ ਪਾਈਐ ਕਹੁ ਨਾਨਕ ਬਹਾ ਲੁੜਾਈਐ। ਸੰਤੋ ਸਾਗਰ ਪਾਰ ਉਤਰੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਦੀ ਕਿਰਪਾ ਦੇ ਨਾਲ ਉਹ ਇਸ ਭਵਜਨ ਸੰਸਾਰ ਤੋਂ ਪਾਰ ਹੋ ਜਾਂਦਾ। ਰਹਾਓ ਕੋਟ ਤੀਰਥ ਮਜਨ ਇਸ ਨਾਨਾ ਇਸ ਕਲਮ ਹੈ ਮਹਿਰ ਭਰੀਜੇ। ਮਹਾਰਾਜ ਕਹਿਣ ਲੱਗੇ ਇੱਕ ਨਹੀਂ ਕਰੋੜਾਂ ਤੀਰਥਾਂ ਤੇ ਜਾ ਕੇ ਤੂੰ ਸਾਰੀ ਉਮਰ ਇਸ਼ਨਾਨ ਕਰਦਾ ਰਹਿ, ਪਰ ਕਹਿਣ ਲੱਗੇ ਉੱਥੇ ਜਾ ਕੇ ਵੀ ਤੇਰੇ ਅੰਦਰ ਇਸ ਕਲਮ ਹੈ ਮੈਲ ਭਰੀਜੇ, ਤੇਰੇ ਅੰਦਰ ਇੱਕ ਹਉਮੈ ਦੀ ਮੈਲ ਹੀ ਭਰੀ ਜਾਣੀ ਵੀ ਮੇਰੇ ਵਰਗਾ ਕੋਈ ਹੈ ਜਿਹੜਾ ਹਰ ਸਾਲ ਤੀਰਥਾਂ ਤੇ ਇਸ਼ਨਾਨ ਕਰਦਾ, ਮੇਰੇ ਵਰਗਾ ਹੈ ਮੈਂ ਤੇ ਹਰ 6 ਮਹੀਨੇ ਬਾਅਦ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਣਾ, ਮੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਹ ਜਿਹੜੀ ਹਉਮੈ ਦੀ ਮੈਲ ਹੈ ਨਾ, ਉਹ ਮਹਾਰਾਜ ਕਹਿਣ ਲੱਗੇ ਚੁੱਕੀ ਫਿਰਦਾ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਮਹਾਰਾਜ ਕਹਿਣ ਲੱਗੇ ਗੁਰੂ ਦੀ ਸੰਗਤ ਕਰਿਆ ਕਰ, ਇੱਥੇ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ, ਗੁਣਾਂ ਨੂੰ ਸੁਣਿਆ ਕਰ, ਸੋ ਨਿਰਮਲ ਕਰ ਲੀਜੇ। ਜਿਹੜਾ ਐਸੇ ਕਰਮ ਕਰਦੇ ਨੇ ਉਹ ਆਪਣੇ ਮਨ ਨੂੰ ਮੈਲ ਤੋਂ ਰਹਿਤ ਕਰ ਲੈਂਦੇ, ਵਕਾਰਾਂ ਦੀ ਮੈਲ ਉਹਨਾਂ ਨੂੰ ਨਹੀਂ ਲੱਗਦੀ। ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਏ। ਕਹਿਣ ਲੱਗੇ ਧਾਰਮਿਕ ਗ੍ਰੰਥ ਪੜ੍ਹਦੇ, ਪਰ ਪੜ੍ਹਨ ਤੋਂ ਬਾਅਦ ਇੱਕ ਕੰਮ ਹੋਰ ਕਰਨਾ ਸੀ। ਪੜ੍ਹਨ ਤੋਂ ਬਾਅਦ ਜੋ ਇਹਨਾਂ ਨੇ ਉਪਦੇਸ਼ ਦਿੱਤਾ ਹੈ ਨਾ, ਉਹ ਕਮਾਉਣਾ ਸੀ। ਰਾਮ ਦਾ ਨਾਮ ਜਪਣਾ ਸੀ, ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਉਹ ਤੋਂ ਜਪਿਆ ਨਹੀਂ, ਕੇਵਲ ਪੜ੍ਹਨ ਤੇ ਪੜ੍ਹਾਉਣ ਤੱਕ ਹੀ ਸੀਮਤ ਰਿਹਾ। ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸਕੀ ਨਿਰਮਲ ਸੋਈ। ਗੁਰੂ ਦਾ ਦਿੱਤਾ ਹੋਇਆ ਇੱਕ ਉਪਦੇਸ਼, ਪਰਮਾਤਮਾ ਦਾ ਇੱਕ ਨਾਮ ਜਪਣ ਵਾਲਾ, ਕਹਿਣ ਲੱਗੇ ਉਸਦੀ ਬਰਾਬਰੀ ਸੰਸਾਰ ਵਿੱਚ ਕਰਮ ਕਾਂਡ ਕਰਨ ਵਾਲਾ ਨਹੀਂ ਕਰ ਸਕਦਾ। ਤੇ ਪੁੱਛਿਆ ਫਿਰ ਉਸ ਵੇਲੇ ਸਿੱਖਾਂ ਨੇ, ਮਹਾਰਾਜ ਇਹ ਜਿਹੜਾ ਤੁਸੀਂ ਉਪਦੇਸ਼ ਕਹਿੰਦੇ ਪਏ ਜੇ, ਇਹ ਕਿਸੇ ਇੱਕ ਜਾਤੀ ਵਾਸਤੇ ਕਿ ਦੋ ਜਾਤੀਆਂ ਵਾਸਤੇ? ਕਿਉਂਕਿ ਬ੍ਰਾਹਮਣ ਵਾਸਤੇ ਕਹਿੰਦਾ ਸੀ ਵੀ ਨਾਮ ਕੇਵਲ ਬ੍ਰਾਹਮਣ ਉੱਚੀ ਜਾਤ ਵਾਲਾ ਜਾਪ ਸਕਦਾ, ਤੁਸੀਂ ਦੱਸੋ। ਤੇ ਮਹਾਰਾਜ ਨੇ ਤਰਸ ਕੀਤਾ, ਕਹਿਣ ਲੱਗੇ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝ। ਜਿਹੜੇ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਨਾ, ਉਹ ਕੱਲਾ ਉੱਚੀ ਜਾਤੀ ਵਾਸਤੇ ਨਹੀਂ, ਉਹ ਹਰੇਕ ਮਨੁੱਖਤਾ ਵਾਸਤੇ, ਹਰੇਕ ਮਨੁੱਖ ਜਿਹੜਾ ਹੈ ਉਹ ਨਾਮ ਨੂੰ ਜਪ ਸਕਦਾ ਹੈ। ਗੁਰਮੁਖ ਨਾਮ ਜਪੇ ਉਧਰੇ ਸੋ ਕਲਮੇ ਘਟ ਘਟ ਨਾਨਕ ਮਾਝਾ। ਜਿਹੜਾ ਵੀ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਇੱਕ ਪਰਮਾਤਮਾ ਦਾ ਨਾਮ ਜਪੇਗਾ, ਕਹਿਣ ਲੱਗੇ ਉਹਦਾ ਪਾਰ ਉਤਾਰਾ ਜ਼ਰੂਰ ਹੋਏਗਾ। ਕੱਲਾ ਉਹਦੇ ਨਹੀਂ, ਆਪਣੀਆਂ ਕੁਲਾਂ ਦਾ ਵੀ ਪਾਰ ਉਤਾਰਾ ਕਰ ਜੇ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਇੱਕ ਵਾਰੀ ਜਪ ਲਿਆ ਕਰ, ਸਤਨਾਮ ਸਤਨਾਮ

ਜੀ ਵੱਡੇ ਭਾਗਾਂ ਵਾਲੇ ਗੁਰਮੁਖ ਜਿਹੜੇ ਰੋਜ਼ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਇਸੇ ਤਰ੍ਹਾਂ ਕਰਦੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸਮਨ ਵਸਾਰ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਾ ਹੈ ਸਦਾ ਸੁਭ ਸਲਾਹਾ ਤੇਰੀ ਨਾ ਮਨ ਵਸਾ ਵਾਏ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੱਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਦਿੱਤ ਕਰ ਧਾਰੀਆ ਪੰਚ ਜੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਾ ਨਾਨਕ ਤਹਿ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਤੇ ਪਵਿੱਤ ਸਤਿਗੁਰ ਆਇਆ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸਰਾ ਦੇ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆ ਬਰੇ ਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੀ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ಸಾಸಂಗತಿ. ಬೋಲೋಜಿ ವಾಹಿಗುರು ವಾಹಿಗುರು. ಏಕ ಓಂಕಾರ ಶ್ರೀ ವಾಹಿಗುರು ಜೀ ಕಿ ಪತೇ ಶ್ರೀ ಭಗವತೀ ಜೀ ಸಹಾಯ ವಾಸುಪತಿ ಪಾಸೇ ದರ್ಶನೇ ಪ್ರೀತ್ ಸಂಭವತಿ ಸಮರ್ಕಾಯ ಗುರು ನಾನಕ ಲೈತ್ಯಾಯ ಪೆರಂಕದ ಕುರ್ತೆ ಅಮರದಾಸ ರಾಮದಾಸ ಸಹಾಯ ಅರ್ಜುನ ಹರ ಗೋವಿಂದ ಸಿಮರ ಶ್ರೀ ಹರ ಆಯ ಶ್ರೀ ಹರ ಕೃಷ್ಣ ಚಾಯ ಸಬ್ ದುಃಖ ಜಾಯ ತೇಗ ಬಹಾದ್ರ ಸಿಮರ ಕಾರಣ ಜಾವತಾಯ ಸಬ್ ಥಾಯಿ ಹೋಯ ಸಹಾಯ ದಶಮ ಪಾಚ್ಯಾ ಗುರು ಗೋಬಿಂದ ಸಿಂಘ ಜೀ ಮಹಾರಾಜ ಸಾಹಿಬ ಥಾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮਕ ਸ੍ਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਧਾਰ ਦਾ ਤੇ ਅੰਤਰ ਕੇ ਖਾਲਸਾ ਸੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚੜਾਈ ਤੇ ਵਾਹਿ ਦੇਹ ਕੰਢੇੜ ਕੀਤਾ ਤੇ ਨਾ ਪਿਆਰਿਆਂ ਤੇ ਚਾਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਹਰੇ ਨੇ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਾਇਆ ਤੇ ਨਾਲੀ ਕਮਾਏ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾਰ ਹੈ ਜੇ ਤਾਂ ਆਮਰ ਕਾ ਸਦਕਾ ਸਰ ਸਿੱਖ ਹੋਗਾ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਚਰਿਆ ਦੇਵ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਰਾਂ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਪੁੱਜੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਰਦਾਰ ਸਾਹਿਬ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਣੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਤੁਸੀਂ ਆਪ ਸਮਾਲ ਦਿੰਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਆਣੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਾਮਨਾ ਦੀ ਅਰਦਾਸ ਮੇਤੇ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਨ ਨੂੰ ਸੰਗਤ ਨੂੰ ਦਰਸ਼ਨ ਦਰ ਦੇ ਕੇ ਅਨੁਸਾਰ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਐਵੇਂ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਵਿਦਵਾਨ ਵੀ ਰਹੇ ਅੱਜ ਦੇ ਹੁਕਮ ਨਾਲ ਮੇਰੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਟ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਹ ਤੇ ਪਿੱਤਰ ਬਾਣੀ ਤਿਆਰ ਬਾਰੇ ਬੁੱਧੀ ਬਖਸ਼ੋ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾ ਤਾਂ ਵਿੱਚ ਪਿੱਤਰ ਕੜਾਬ ਸ਼ਾਹ ਦੀ ਜਗ੍ਹਾ ਤਿਆਰ ਕਰਨ ਤਾਰ ਹਾਜ਼ਰ ਨੇ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸਿੰਘ ਦੀ ਰਫਤਾਰ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਹੇ ਗੁਰੂ ਜੀ ਨੂੰ ਦਤਾਰ ਪਿਤਾ ਜੀ ਹੋ ਆਪ ਦੇ ਜਾਣਾ ਸੇਵਾ ਕਰ ਰਹੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਮਸ਼ਬਾਦ ਦਾ ਕਰੋ ਗਰੀਬ ਨਵਾਜ ਆਪ ਜੀ ਬਖਸ਼ੀਆਂ ਦਾਤਾਂ ਦੀ ਲਗਾ ਤੁਰ ਸਵਾਰੀਆਂ ਪ੍ਰਵਾਨ ਕਰਨੀ ਗਰੀਬ ਨਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਸ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤੇਰਪੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਸਭ ਤੇ ਪਾਤਸ਼ਾਹ ਜੀ ਸੇਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆ ਦੀ ਬਖਸ਼ੀ ਕਰਕੇ ਸਤ ਦਾਤ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੇ ਦਿੱਤਾ ਹਰ ਮੈਦਾਨ ਜਵਾਨ ਫਰਦੇ ਬਖਸ਼ੇ।

ਸ਼ੋਧੇ ਦੇ ਪਿੱਤਰ ਸੇਵਾ ਲਾਲੀ ਕਮਾ ਸਾਰੇ ਦਿਨ ਦੇ ਘਰ ਸਵਾਰ ਕੇ ਚੰਨਾ ਤੁਰਾ ਦੀ ਬਣਾਓ ਸਹੀ ਪਿਆਰੇ ਮਿਲੋ ਜਿਹਨੇ ਪਿਆਰ ਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਨਿਕਲਾ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲੀ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਰਹੋ ਤਰੇ ਪਾ ਜੋ ਛੱਡਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜੋ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀ ਓ ਖਸਮਾਨਾ ਕਰ ਪਿਆਰੇ

0: ਨਿਮਖ ਸਿਮਰਤ ਜਿਤ ਛੂਟ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਸੁਖ ਸਾਧ ਜੀ, ਮਾਰੇ ਕਿਰਪਾ ਕੀਤੀ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਾਹਿਤ ਮਾਰੇ ਨਿੱਘੀ ਕੋਚ ਬੈਠ ਕੇ ਪਿੱਤਰ ਗੁਰਬਾਣੀ ਆਸ਼ਾ ਕੇ ਵਾਰ ਜਿਸ ਸਬੂਲ ਕੀਤੇ ਸਾਨੂੰ ਕੀਤੇ ਨੇ ਪਰੰਤ ਅੱਜ ਹੁਕਮ ਨਾਮੇ ਨੇ ਕਥਾ ਵਿਚਾਰ ਬਦਮਾਨ ਵੀ ਨੇ ਤੋਂ ਸਾਨੂੰ ਕੀਤੀ ਹੈ। ਅਰਦਾਸ ਵਿੱਚ ਸਾਰੀਆਂ ਭਰੀਆਂ ਨੇ ਪਰ ਮਾਰੇ ਬਖਸ਼ੇ ਪਿੱਤਰ ਨਾਮ ਸਾਨੂੰ ਕੀਤੇ ਹਨ। ਸੁਸ਼ਾਸਨ ਨੇ ਅੱਜ ਸੁਹਾਸਮਾ ਗੁਰੂ ਸਾਹਿਬ ਆ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸੁਸ਼ਾਸਨ ਨੇ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਸੁਬਹਾ ਲੜੀਵਾਰ ਸਹਿਜ ਪਾਠ ਹੋ ਰਹੇ ਨੇ। ਬੇਅੰਤ ਪਰਿਵਾਰ ਘਰਾਂ 'ਚ ਬੈਠ ਕੇ ਲੜੀਵਾਰ ਪਾਠ ਕਰ ਰਹੇ ਨੇ। ਸੋ ਜੇ ਘਰਾਂ 'ਚ ਬੈਠੇ ਪਾ ਰਹੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਸੇਠ ਸਾਹਿਬ ਨਾਲ ਆਪ ਆਪਣਾ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਟੈਲੀਫੋਨ ਕਰਕੇ ਆਪਣਾ ਸਾਰਾ ਪ੍ਰੋਗਰਾਮ ਦੱਸਦੇ ਰਹਿਣਗੇ। ਸੋ ਉਹਨਾਂ ਦਾ ਟੈਲੀਫੋਨ ਨੰਬਰ ਹੈ 4087-1-4145। ਸੁਸ਼ਾਸ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਬੱਚਿਆਂ ਦਾ ਜਿਹੜਾ ਉਹ ਖੁੱਲਿਆ। ਸੋ ਆਨਲਾਈਨ ਆਪ ਤੁਸੀਂ ਬੱਚਿਆਂ ਦਾ ਐਡਮਿਸ਼ਨ ਕਰਵਾ ਸਕਦੇ ਹੋ। ਸੋ ਇਹ ਆਪ ਨੂੰ ਪ੍ਰਜ਼ੋਰ ਬੇਨਤੀ ਹੈ ਕਿ ਕੋਈ ਵੀ ਬੱਚਾ ਜਿਹੜਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਪੰਜਾਬੀ ਨਾ ਜਾਣਦਾ ਹੋਵੇ। ਹਰ ਇੱਕ ਨੂੰ ਪੰਜਾਬੀ ਵਾਸਤੇ ਜ਼ਰੂਰ ਸਕੂਲ ਵਿੱਚ ਭੇਜੋ ਅਤੇ ਪੰਜਾਬੀ ਪੜ੍ਹਾ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕਰੀਏ। ਸਾਧ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਜੀ ਆਸਣ ਹਾਜ਼ਰੀਆਂ ਭਰਨੀਆਂ ਨੇ। ਸੋ ਸਾਧ ਸਿੰਘ ਜੀ 7 ਤੋਂ ਲੈ ਕੇ 9 ਤੱਕ ਕੀਰਤਨ ਕਰ ਰਹੇ ਨੇ ਭਾਈ ਰਣਜੀਤ ਸਿੰਘ ਜੀ ਢਿੱਲੀਆਂ ਵਾਲੇ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਸਾਜੀਆਂ ਭਰੋ। ਸੋ 6 ਸੋ ਸਾਧ ਸੰਗਤ ਜੀ 7 ਔਰ 8 ਨੂੰ ਕੀਰਤਨ ਕਰਨਗੇ ਸ਼ਾਮਾਂ ਨੂੰ 6 ਤੋਂ 9 ਅਤੇ ਐਤਵਾਰ 9 ਤਰੀਕ ਨੂੰ ਕੀਰਤਨ ਕਰਨਗੇ 11 ਤੋਂ 2 ਤੱਕ। ਸੋ ਸਾਧ ਸੰਗਤ ਦਾ ਜ਼ਰੂਰ ਸਮੇਂ ਸਿਰ ਆਦਿ ਭਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ। ਆਪ ਹਾਜ਼ਰੀ ਭਰਨ ਦੀ ਕਿਰਪਾ ਕਰ ਰਹੀ ਹੈ। ਅਗਸਤ 30 ਨੂੰ ਹੈ ਸੰਪੂਰਨਤਾ ਸਹਿਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਪੁਰਬ। ਸੋ ਸਾਧ ਸੰਗਤ ਜੀ 30 ਤਰੀਕ ਨੂੰ ਸੰਪੂਰਨਤਾ ਪੁਰਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਆਪ ਸੰਗਤ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾ ਕਰਨੀ ਹੈ। ਸਾਧ ਸੰਗਤ ਜੀ ਸਪਤੰਬਰ 11 ਤੋਂ ਲੈ ਕੇ 13 ਤੱਕ 11-12-13 ਸਾਧ ਸੰਗਤ ਜੀ ਸਤੰਬਰ 11-12-13 ਨੂੰ ਸਾਧ ਸੰਗਤ ਜੀ ਗੁਰੂ ਘਰ ਸਾਹਿਬ ਨੂੰ 31 ਲੱਖਾਂ ਦਾ ਕੀਰਤਨ ਦਰਬਾਰ ਹੋ ਰਿਹਾ। ਆਪ ਹਾਜ਼ਰੀਆਂ ਭਰੋ। ਸਾਧ ਸੰਗਤ ਜੀ ਆਪ ਬੇਨਤੀ ਸੰਗਤਾਂ ਨੂੰ ਕਿ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਸਤੰਬਰ 12 ਨੂੰ ਹੋਇਆ ਹਾਜ਼ਰੀਆਂ ਭਰੋ। ਇਸ ਗੁਰੂ ਜੋ ਉਸ ਗੁਰੂ ਸਾਹਿਬਾਂ ਨੇ ਸਾਨੂੰ ਇਹ ਮਹਾਨ ਦਾਤ ਬਖਸ਼ਿਸ਼ ਕੀਤੀ ਹੈ ਗਰੀਬ ਰਾਜ, ਆਪ ਸਾਰੀਆਂ ਸੰਗਤ ਹਾਜ਼ਰੀਆਂ ਭਰੋ ਅਤੇ ਗੁਰੂ ਸਾਹਿਬ ਨੂੰ ਬਖਸ਼ਿਆਂ ਦਾ ਧੰਨਵਾਦ ਕਰੀਏ। ਔਰ ਭਾਈ ਸਾਹਿਬ ਤਿਆਰ ਨੂੰ ਕਿ ਲੜੀਵਾਰ ਪਾਠ ਆਰੰਭ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ, ਪਿਆਰ ਸਹਿਤ ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 830 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਸ਼੍ਰਵਣ ਕਰਨੇ ਹਨ, ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਾਵਨ ਅੰਗ 830 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਪਾਰ ਕੱਜਰ ਬਸਤਰ ਅਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਘਰ ਆਵੈਰੀ ਰਹਾਉ ਸਰਨ ਸੁਹਾਗਨ ਚਰਨ ਸੀਸ ਧਰ।

ਰਚੁ ਨਾਥ ਹੀ ਸਹਾਈ ਸੰਤਨਾ ਅਵਚਰਨ ਗਹੇ ਰਹਾਉ ਆਹੇ ਮਨ ਅਵਰ ਨ ਭਾਵੈ ਚਰਨਾਵੈ ਚਰਨਾਵੈ ਉਲਜਿਉ ਅਲਮ ਕਰੰਦ ਕਮਲ ਜਿਉ ਅਨਰਸ ਨਹੀਂ ਚਾਹੈ ਏਕੈ ਹਰ ਲਾਹੈ ਅਨ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀਐ।

ਵਾਂਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਨੂ ਅਜਾਮਲ ਗਨਿਕਾ ਜਿਹ ਸਿਮਰਤ ਮੁਕਤ ਭਏ ਜੀ ਜਾਨੂ ਰਹਾਉ ਗਜ ਕੀ ਤ੍ਰਾਸ ਮਿਟਹੀ ਛਿਨਹੂ ਮਹਿ ਜਬ ਹੀ ਰਾਮ ਬਖਾਨੂ ਨਾਰਦ ਕਹਿਤ ਸੁਣਤ ਧਰੂ ਬਾਰਿਕ ਭਜਨ ਮਾਹੀ ਲਪਟਾਨੂ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹਿ ਹੈਰਾਨੂ ਨਾਨਕ ਕਹਿਤ ਭਗਤ ਰਛਕ ਹਰ।

तन मन अर्पै है इहु जिसका। ना उहु आवै ना उहु जाए, नानक।

ਮਾਨੂ ਸਤਿਗੁਰ ਸੇਵ ਨਾਮ ਵਸੈ ਮਨ ਚੀਤ ਗੁਰ ਭੇਟੇ ਹਰ ਨਾਮ ਚੇਤਾਵੈ ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾਉ ਗੁਰ ਕਹੇ ਆਸਾ ਕਾਰ ਕਮਾਵਹੁ ਸ਼ਬਦ ਚੀਨ ਸਹਿਜ ਘਰ ਆਵਹੁ ਸਾਚੈ ਨਾਏ ਵਡਾਈ ਪਾਵਹੁ ਆਪ ਨ ਬੂਝੈ ਲੋਕ ਬੁਝਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਘਰ ਮਹਿਲ ਠੌਰ ਕੈਸੇ ਪਾਵੈ ਹਰ ਜੀਉ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੈ ਪਹਿਨਾਮੀ ਸਾਚਾ ਨਾਮ ਸਾਚੈ ਸ਼ਬਦ ਜਾਣੈ ਆਪੈ ਆਪ ਮਿਲੈ ਚੁਕੈ ਅਭਿਮਾਨੈ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤਿਗੁਰ ਸੇਵਿਐ ਦੂਜੀ ਦੁਰਮਤ ਜਾਈ ਔਗਣ ਕਾਠ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲਿਐ ਵੱਡੀ ਵਡਿਆਈ ਦੁਖ ਕਾਟੈ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੁਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆ ਘਰ ਗਿਆਰਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹੋ ਮਿਟੈ ਅਣਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਅਧਾਰ ਰਮਈਆ ਖਿਨ ਪਲ ਰਹਿਣਾ ਸਕੂ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਉ ਏਕ ਗ੍ਰਹੋ ਦਸ ਦੁਆਰ ਹੈ ਜਾਕੇ ਅਹਿਨਿਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰਲੇ ਜਾਵੈ ਮਨਮੁਖ ਅੰਦੁਲੇ ਖਬਰ ਨ ਪਈਆ ਕੰਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੀ ਗੁਰ ਕੈ ਸ਼ਬਦ ਪਕੜ ਬੰਦ ਪਈਆ।

ਪੀ ਗੁਰਮੁਖ ਮਥ ਮਥ ਤਤ ਕਢਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤ ਅਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਰੂ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੇ ਇਹ ਮਨ ਤ੍ਰਿਸ਼ਨਾ ਜਲ ਤਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰਈਆ।

ਆਰ ਚੂਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇ

ਬਿਲਾ ਵਲ ਮਹੱਲਾ ਚੌਥਾ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਧਨ ਭਸਮ ਚੜਈ ਗ੍ਰਿੜਈਆ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰਹੋ ਮਧਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ ਤਜੈ ਗ੍ਰਿਸ਼ਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੈ ਨਾ ਟਿਕਈਆ ਧਾਵਤ ਧਾਏ ਤਦੇ ਘਰ ਆਵੈ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀ ਤਰਕ ਦਿਗੰਬਰ ਹੁਆ ਮਨ ਦਹਿ ਦਿਸ ਚਲ ਚਲ ਗਵਨ ਕਰਈਆ ਪ੍ਰਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਨ ਸਿੱਧ ਸਿੱਖੈ ਬਹੁ ਤੇਰੇ ਮਨ ਮੰਗੈ ਰਿੱਧ ਸਿੱਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤਜ ਉਤਭੁਜ ਸਭ ਵਰਨ ਰੂਪ ਜੀ

ਸਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਚਲ ਅੰਗੀਕਾਰ ਕਰਿਆ ਨਾਨਕ ਸਰਨ ਭਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਿਆ ਬਿਲਾਵਲ ਮਹੱਲਾ ਪੰਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ

ਆਓ ਆਕਲ ਬਿਕਲ ਭਈ ਗੁਰ ਦੇਖੇ ਓ ਲੋਟ ਪੋਟ ਹੋਏ ਪਈਆ ਰਹਾਉ ਆਓ ਨਿਰਖਤ ਫਿਰੋ ਸਭ ਦੇਸ਼ ਦਿਸੰਤਰ ਮੈਂ ਪ੍ਰਭ ਦੇਖਣ ਕਹੋ ਬਹੁਤ ਮਨ ਚਈਆ ਮਨ ਤਨ ਕਾਟ ਦਿਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨ ਸਦੇਸਾ ਦੇ ਪ੍ਰਭ ਕੇਰਾ ਰਿਦ ਅੰਤਰ ਮਨ ਤਨ ਬੀਠ ਲਗਈਆ ਮਸਤਕ ਕਾਟ ਦਿਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪਰ ਬੁੱਧ ਹੈ ਗੁਣ ਕਾਮਨ ਕਰ ਹਰ ਪ੍ਰਭ ਲਹੀਆ ਭਗਤ ਵਛਲ ਉਵਾ ਕੋ ਨਾਮ ਕਹੀਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ

संग, मन मिष्ट हर हर रंग, कर दया लेहु लड़लाए, नानका नाम त्याए।

ਪੀਤ ਅਲ ਕਮਲ ਭਿੰਨ ਨਾ ਪੀਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਗੁਰੂ ਰੂਪ ਸੰਗਤਾਂ ਨੇ ਬੜੇ ਪਿਆਰ ਨਾਲ ਘਰਾਂ ਵਿੱਚ ਬੈਠ ਕੇ, ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕੀਤੇ ਹਨ। ਸੋ ਸਤਿਗੁਰੂ ਜੀ ਰਹਿਮਤਾਂ ਕਰਨ, ਪੜੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ। ਅੰਮ੍ਰਿਤਮਈ ਬਾਣੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਘਰਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਸੁੱਖ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

ਧਰਮ ਸਤਿਕਾਰ ਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰ ਰੁਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ

ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ, 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸ ਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੋਂ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ, ਡਜ਼ਨਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ, ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਬੋਲਦੇ ਹਾਂ ਸ਼ਬਦ ਸਾਧ ਸੰਗਤ।

ਕਰੋ ਤੁਮ ਕਰੋ ਸੋਈ ਪਲ ਹਮਰੈ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ, ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰਾ। ਪਰਮਾਤਮਾ ਤਾਂ ਸਾਡੇ ਭਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6-10 ਤੋਂ 7 ਤੱਕ, 6-10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ, ਭੁੱਲਾਂ ਚੋਲਾਂ ਦੀ ਖਿਮਾ। ਸੰਤ ਜਨਾਂ

ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ। ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ, ਸਾਰੇ ਪ੍ਰਬੰਧਕ ਸਾਹਿਬਾਨ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਜੀ। ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ। ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

देह सर्वपादं तमेव

Thank you.

ਸਾਹਿਬ ਕਰਤਾ ਧਰਮ

ఎంతైతే మనం కొంచెం

Grazie.

ਜਿਸ ਪੰਜ ਡੂੰਘੇ ਰਹਿ ਦੇ ਨਾਨਕ ਮਦੇ ਕੋ ਐਸਾ ਪਾਸੇ।

ਕਿਹਾ

ਸਤਿ ਸ਼੍ਰੀ ਅਕਾਲ।

tempo frente

Scripture,

Thank you.

ਮੇਰੇ

ਜਾਣਾ

ਸੁਣ ਰਹੇ ਨੇ ਜਾਂਦੇ ਭਗਤ ਜਿਨ੍ਹਾਂ ਕੋਲ ਚੁੱਕੇ ਜਾਂਦੇ

ਸ਼ੋਭਾ ਬੜੀ ਜਿਸ ਭਾਵ